0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਗੁਰਬਾਣੀ ਦਾ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਕਵਲਜੀਤ ਸਿੰਘ ਜੀ, ਰਬਾਬੀ ਹਜ਼ੂਰੀ ਗਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅਤੇ ਉਹਨਾਂ ਦਾ ਜਥਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜਥੇ ਦਾ। ਹੁਣ ਸਮਾਂ ਲੜੀਵਾਰ ਕਥਾ ਦਾ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਿੱਖ ਇਤਿਹਾਸ ਜੋ ਆਪ ਸੰਗਤਾਂ ਲੜੀਵਾਰ ਸਰਵਣ ਕਰਦੇ ਆ ਰਹੇ ਹੋ, ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲੇ, ਤਿੰਨਾਂ ਪਾਸੋਂ ਸਰਵਣ ਕਰੀਏ ਜੀ, ਅਤੇ ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜੈ ਸੰਗ ਹਰ ਜਪੇ, ਗੁਰ ਕਿਰਪਾਲ ਜਾ ਭਏ ਤਾਂ ਵਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਾਛਲਾ ਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਾਧ ਸੰਗਤ ਸੱਚ ਖੰਡ ਹੈ ਆਏ ਝਰੁੱਖਾ ਖੋਲੇ ਬਾਰੀ, ਸੱਚ ਖੰਡ ਵਿੱਚ ਹਾਜ਼ਰੀਆਂ ਭਰ ਰਹੇ ਮਾਤ ਲੋਕ ਦੀ ਧਰਤੀ 'ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਾਧ ਸੰਗਤ ਸੱਚ ਖੰਡ ਬਣਾਇਆ। ਜੋ ਵਰਤਾਰਾ ਸੱਚਖੰਡ ਵਿੱਚ ਵਰਤਦਾ ਹੈ ਉਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਵਰਤਦਾ ਹੈ। ਸੱਚਖੰਡ ਵਿੱਚ ਵੀ ਹਰੀ ਕੀਰਤਨ ਹੁੰਦਾ, ਹਰੀ ਜਸ ਹੁੰਦਾ, ਤੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਵੀ ਉਹੀ ਵਰਤਾਰਾ ਵਰਤਦਾ ਹੈ। ਇਸ ਕਰਕੇ ਘੜੀਆਂ ਸੱਚਖੰਡ ਦੀਆਂ ਘੜੀਆਂ ਹਨ ਤੇ ਭਾਗਾਂ ਨਾਲ ਪ੍ਰਾਪਤ ਹੁੰਦੀਆਂ। ਬਿਨਾਂ ਭਾਗਾਂ ਤੋਂ ਸਾਧ ਸੰਗਤ ਦੀਆਂ ਇਹ ਸ੍ਰੇਸ਼ਟ ਘੜੀਆਂ ਦਾ ਲਾਹਾ ਪ੍ਰਾਪਤ ਨਹੀਂ ਹੁੰਦਾ। ਤੋ ਵੱਡੇ ਭਾਗ ਹਨ ਕਿ ਆਪ ਜੀ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਜਿੱਥੇ ਰੱਬੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਦੇ ਹੋ, ਉੱਥੇ ਨਾਲ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰ ਰਹੇ। ਇਹ ਵਧੀਆ ਅਤੇ ਸ੍ਰੇਸ਼ਟ ਉਪਰਾਲਾ ਹੈ ਕਿ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਧਿਆ ਦੇ ਸਮੇਂ ਸਤਿਗੁਰਾਂ ਦੇ ਇਤਿਹਾਸ ਦੀ, ਗੁਰੂ ਪੰਥ ਦੇ ਇਤਿਹਾਸ ਦੀ ਕਥਾ ਹੋਣੀ। ਇਹਦੇ ਲਈ ਗੁਰੂ ਘਰ ਦੇ ਪ੍ਰਬੰਧਕ ਵੀ ਸਲਾਘਾ ਯੋਗ ਹਨ ਔਰ ਇਸ ਸਥਾਨ ਦੇ ਗ੍ਰੰਥੀ ਸਾਹਿਬਾਨ ਵੀ ਸਲਾਘਾ ਯੋਗ ਹਨ, ਜਿਹਨਾਂ ਨੇ ਇਹ ਵਿਸ਼ੇਸ਼ ਉਪਰਾਲਾ ਕਰਕੇ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਇਸ ਸਥਾਨ 'ਤੇ ਆਰੰਭ ਕੀਤੀ ਹੈ। ਜਿਹੜਾ ਵੀ ਕੋਈ ਮਾਈ ਭਾਈ ਇਸ ਗ੍ਰੰਥ ਦੀ ਸੰਪੂਰਨ ਕਥਾ ਪ੍ਰੇਮ ਨਾਲ ਸੁਣ ਲੈਂਦਾ ਹੈ, ਭਾਵਨਾ ਨਾਲ ਸੁਣ ਲੈਂਦਾ ਵੀ ਇਹ ਸਾਡੇ ਵੱਡਿਆਂ ਦਾ, ਸਾਡੇ ਬਜ਼ੁਰਗਾਂ ਦਾ, ਸਾਡੇ ਸ਼ਹੀਦਾਂ ਦਾ ਇਤਿਹਾਸ ਹੈ, ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਗੱਲ ਕਹਿੰਦਿਆਂ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਜਿਹੜਾ ਮਾਈ ਭਾਈ ਇਸ ਕਥਾ ਨੂੰ, ਸੰਪੂਰਨ ਕਥਾ ਨੂੰ ਸੁਣ ਲੈਂਦਾ ਮਨ ਕਰਕੇ ਪ੍ਰੇਮ ਨਾਲ, ਉਹਨੂੰ ਗੁਰਸਿੱਖੀ ਦਾ ਦਾਨ ਪ੍ਰਾਪਤ ਹੋ ਜਾਂਦਾ ਅਤੇ ਸੈਂਕੜੇ ਇਹੋ ਜਿਹੇ ਨੌਜਵਾਨ ਬੱਚੇ ਉਹ ਮਿਲਦੇ ਹੈ ਅਤੇ ਕਹਿੰਦੇ ਹੈ ਕਿ ਗਿਆਨੀ ਜੀ, ਜਦੋਂ ਦੀ ਅਸੀਂ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਸੁਣੀ ਉਦੋਂ ਦੇ ਸਿੱਖੀ ਸਰੂਪ ਨੂੰ ਸਾਂਭਿਆ। ਉਹ ਬਕਾਇਦਾ ਆਪਣੀਆਂ ਫੋਟੋਆਂ ਵਿਖਾਉਂਦੇ ਪਾਸਪੋਰਟ 'ਤੇ, ਆਈਡੀਆਂ 'ਤੇ, ਜੀ ਆਹ ਵੇਖੋ ਸਾਡਾ ਪਹਿਲਾਂ ਦਾ ਸਰੂਪ, ਹੁਣ ਆਹ ਸਰੂਪ ਹੈ। ਤੋ ਇਹ ਵਿਸ਼ੇਸ਼ ਉਪਰਾਲੇ ਗੁਰੂ ਘਰਾਂ ਵਿੱਚ ਹੋਣੇ ਚਾਹੀਦੇ ਨੇ। ਗੁਰ ਇਤਿਹਾਸ ਦੀ ਕਥਾ, ਗੁਰੂ ਕੇ ਪੰਥ ਦੇ ਇਤਿਹਾਸ ਦੀ ਕਥਾ ਸਾਨੂੰ ਕਹਿਣੀ ਸੁਣਨੀ ਚਾਹੀਦੀ ਹੈ। ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਨੇ ਆਪਣੇ ਬਜ਼ੁਰਗਾਂ ਦੀ ਕਥਾ ਲਿਖੀ ਵੀ ਕਿਵੇਂ ਇਹਨਾਂ ਦੇ ਸਤਿਕਾਰਯੋਗ ਪਿਤਾ ਭਾਈ ਰਾਏ ਸਿੰਘ ਨੂੰ ਰੰਗੜ ਦੇ ਜਿਹੜੇ ਟੱਬਰ ਦੇ ਜੀ ਸੀ ਉਹ ਵੱਢ ਕੇ ਸੁੱਟ ਗਏ ਸਨ, ਪਰ ਵਾਹਿਗੁਰੂ ਨੇ, ਅਕਾਲ ਪੁਰਖ ਨੇ ਰੱਖਿਆ ਕੀਤੀ। ਭਾਈ ਰਾਏ ਸਿੰਘ ਜੀ ਤੰਦਰੁਸਤ ਹੋਏ ਅਤੇ ਉਹਨਾਂ ਦੇ ਘਰ ਵਿੱਚ ਭਾਈ ਰਾਏ ਸਿੰਘ ਜੀ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਦੀ ਲੜਕੀ ਨੂੰ ਵਿਆਹੇ ਗਏ ਔਰ ਉਹਨਾਂ ਦੀ ਕੁੱਖ ਤੋਂ ਸਰਦਾਰ ਰਤਨ ਸਿੰਘ ਜੀ ਭੰਗੂ ਨੇ ਜਨਮ ਲਿਆ, ਜਿਨ੍ਹਾਂ ਨੇ ਸਾਰੀ ਕਥਾ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਲਿਖੀ ਹੈ। ਅੱਜ ਜਿਸ ਮਹਾਂਪੁਰਖ ਜਰਨੈਲ ਦੀ ਸਾਖੀ ਆਰੰਭ ਹੋਣ ਲੱਗੀ ਹੈ, ਇਸ ਮਹਾਂਪੁਰਖ ਜਰਨੈਲ ਦਾ ਨਾਮ ਹੈ ਸ਼ਹੀਦ ਬਾਬਾ ਸੁੱਖਾ ਸਿੰਘ ਜੀ। ਸ਼ਹੀਦ ਮਹਤਾਬ ਸਿੰਘ ਜੀ ਬਾਰੇ ਆਪਾਂ ਸੁਣ ਲਿਆ, ਇਹ ਦੋ ਨਾਂ ਆਪਾਂ ਸਾਰਿਆਂ ਨੂੰ ਚੇਤੇ ਨੇ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਈਏ, ਦਰਸ਼ਨੀ ਡੋੜੀ ਦੇ ਕੋਲੋਂ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਬਾਹਰ ਨੂੰ ਨਿਕਲਦੇ ਹਾਂ ਅਤੇ ਸੱਜੇ ਪਾਸੇ ਲਾਚੀ ਬੇਰੀ ਨੂੰ ਮੱਥਾ ਟੇਕਦੇ ਹਾਂ, ਤਾਂ ਉਸ ਲਾਚੀ ਬੇਰੀ ਨੂੰ ਮੱਥਾ ਟੇਕਦਿਆਂ ਇਹ ਦੋਵੇਂ ਮਹਾਂਪੁਰਖ ਸਾਨੂੰ ਚੇਤੇ ਆਉਂਦੇ ਆ, ਧੰਨ ਬਾਬਾ ਸੁੱਖਾ ਸਿੰਘ ਅਤੇ ਧੰਨ ਬਾਬਾ ਮਹਤਾਬ ਸਿੰਘ ਜੀ। ਇੱਥੇ ਘੋੜੇ ਬੱਧੇ ਸਨ ਅਤੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਗਏ ਸਨ। ਭਾਈ ਸੁੱਖਾ ਸਿੰਘ ਜੀ ਦੀ ਮੁੱਢਲੀ ਕਥਾ ਆ ਰਹੀ ਹੈ ਵੀ ਉਹਨਾਂ ਨੇ ਕਿਵੇਂ ਸਿੱਖੀ ਧਾਰਨ ਕੀਤੀ, ਕਿਹੜੀਆਂ ਕਿਹੜੀਆਂ ਸਮੱਸਿਆਵਾਂ ਵਿੱਚੋਂ ਨਿਕਲੇ।
ਉਹ ਪ੍ਰਸੰਗ ਅੱਜ ਪ੍ਰਾਰੰਭ ਹੋ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰੀਏ। ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਰਸਨਾਂ ਨੂੰ ਪਵਿੱਤਰ ਕਰਦਿਆਂ ਆਖੋ ਜੀ।

0: ਕਹਿੰਦੇ ਹੁਣ ਸੁਣੋ ਜੀ ਸਾਖੀ, ਧੰਨ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦੀ ਸਾਖੀ। ਉਹ ਮਹਾਂਪੁਰਖ ਜਿਹੜੇ ਮੱਸੇ ਰੰਗੜ ਦਾ ਸਿਰ ਵੱਢ ਕੇ ਬੁੱਢੇ ਜੋੜ ਲੈ ਕੇ ਗਏ, ਅੱਜ ਵੀ ਉੱਥੇ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਦੀ ਯਾਦ ਵਿੱਚ ਅਸਥਾਨ ਹੈ। ਦੋ ਅਸਥਾਨ ਨੇ, ਰਾਜਸਥਾਨ ਵਿੱਚ ਇੱਕ ਵੱਡਾ ਸ਼ਹਿਰ ਹੈ ਹਨੂਮਾਨਗੜ੍ਹ। ਹਨੂਮਾਨਗੜ੍ਹ ਦੇ ਵਿੱਚ ਉੱਥੇ ਦਾਸ ਦੀ ਕਈ ਵਾਰੀ ਕਥਾ ਦੀ ਹਾਜ਼ਰੀ ਹੁੰਦੀ ਹੈ। ਬਾਬਾ ਜੀ ਹੁਣਾਂ ਦਾ ਜੋੜ ਮੇਲਾ ਮਨਾਉਂਦੇ ਆ ਉੱਥੇ ਪ੍ਰਬੰਧਕ। ਬਕਾਇਦਾ ਉਹ ਦਰਖਤ ਅੱਜ ਵੀ ਮੌਜੂਦ ਹੈ ਜਿੱਥੇ ਮੱਸੇ ਰੰਗੜ ਦਾ ਸਿਰ ਟੰਗਿਆ ਸੀ ਦੋਨਾਂ ਯੋਧਿਆਂ ਨੇ ਤੇ ਦੁਪਹਿਰਾ ਕੱਟਿਆ ਸੀ। ਔਰ ਉੱਥੋਂ ਬੁੱਢੇ ਜੋੜ ਲੈ ਕੇ ਗਏ ਸੀ, ਜਿੱਥੇ ਜਾ ਕੇ ਫਿਰ ਮੱਸੇ ਦੇ ਸਿਰ ਦੇ ਨਾਲ ਖਾਲਸੇ ਨੇ ਨੇਜਾਬਾਜੀ ਖੇਡੀ ਸੀ। ਉਹ ਬਾਬਾ ਸੁੱਖਾ ਸਿੰਘ ਜੀ ਜੋ ਪੰਥ ਦੇ ਏਡੇ ਵੱਡੇ ਮਹਾਨ ਜਰਨੈਲ ਨੇ, ਹੁਣ ਉਹਨਾਂ ਦੀ ਸਾਖੀ, ਉਹਨਾਂ ਦਾ ਜਿਹੜਾ ਇਤਿਹਾਸ ਹੈ, ਹੇ ਗੁਰੂ ਖਾਲਸਾ ਜੀ ਆਪ ਜੀ ਸਰਵਣ ਕਰੋ।
1: ਸੁਣੀਏ ਮਨ ਚਿੱਤ ਲਾਏ,
0: ਮਨ ਲਾ ਕੇ ਸੁਣਿਓ, ਪ੍ਰੇਮ ਨਾਲ ਸੁਣਿਓ। ਇਹ ਕਥਾ ਧੰਨ ਬਾਬਾ ਸੁੱਖਾ ਸਿੰਘ ਜੀ ਦੀ ਬਹਾਦਰੀ ਦੀ ਕਥਾ ਹੈ। ਇਹ ਉਸ ਮਹਾਨ ਗੁਰਸਿੱਖ ਸੂਰਬੀਰ ਯੋਧੇ ਦੀ ਕਥਾ ਹੈ। ਮਨ ਲਾ ਕੇ ਪ੍ਰੇਮ ਨਾਲ ਇਸ ਕਥਾ ਨੂੰ ਸਰਵਣ ਕਰੋ।
1: ਕੰਬੋ ਕੀ ਮਾੜੀ ਭਇਓ,
0: ਕਹਿੰਦੇ ਮਾੜੀ ਕੰਬੋ ਕੀ, ਇੱਕ ਨਗਰ ਹੈ ਮਾਝੇ ਦੇ ਵਿੱਚ ਜਿੱਥੋਂ ਦੇ ਬਾਬਾ ਸੁੱਖਾ ਸਿੰਘ ਜੀ ਜੰਮਪਲ ਸਨ। ਮਾੜੀ ਕੰਬੋ ਕੀ ਨਗਰ ਹੈ,
1: ਜਾਤ ਤਰਖਾਣ ਕਹਾਏ,
0: ਤੇ ਤਰਖਾਣ ਬਰਾਦਰੀ ਵਿੱਚ ਇਹਨਾਂ ਦਾ ਜਨਮ ਹੋਇਆ। ਪਹਿਲਾਂ ਤਰਖਾਣ ਹੀ ਸਦੀਂਦੇ ਸੀ ਸਾਰੇ, ਤਰਖਾਣ ਜਿਹੜੇ ਲੱਕੜੀ ਦਾ ਕੰਮ ਕਰਦੇ, ਤਰਖਾਣ ਬਰਾਦਰੀ ਸਦੀਂਦੀ। ਜਦੋਂ ਬਾਬਾ ਜੱਸਾ ਸਿੰਘ ਜੀ ਨੇ ਰਾਮਗੜ੍ਹ ਕਿਲੇ ਦੀ ਸੇਵਾ ਸੰਭਾਲੀ, ਉਸ ਤੋਂ ਬਾਅਦ ਫਿਰ ਜਿੰਨੇ ਤਰਖਾਣ ਭਾਈਚਾਰੇ ਦੇ ਲੋਕ ਨੇ ਉਹ ਰਾਮਗੜ੍ਹੀਆ ਕਹਾਉਣਾ ਪਸੰਦ ਕਰਦੇ ਆ। ਤੋ ਬਾਬਾ ਸੁੱਖਾ ਸਿੰਘ ਜੀ ਤਰਖਾਣ ਬਰਾਦਰੀ ਵਿੱਚ ਜਨਮੇ ਸਨ ਤੇ ਮਾੜੀ ਕੰਬੋਕੀ ਦੇ

0: ਦੇ ਮਾਤਾ ਪਿਤਾ ਨੇ ਸੁੱਖਾ ਸਿੰਘ ਦੀ ਸ਼ਾਦੀ ਕਰਤੀ ਵਿਆਹ ਕਰ, ਕਿਉਂਕਿ ਉਹਨਾਂ ਵੇਲਿਆਂ 'ਚ ਬੱਚਿਆਂ ਦੇ ਵਿਆਹ ਕਰ ਦਿੰਦੇ ਅਤੇ ਮੁਕਲਾਵੇ ਉਦੋਂ ਲੈ ਆਉਂਦੇ ਜਦੋਂ ਜਵਾਨ ਹੁੰਦੇ, ਅਤੇ ਪਹਿਲਾਂ ਮਾਂ ਬਾਪ ਛੋਟੀ ਉਮਰਾਂ ਦੇ ਵਿੱਚ ਬੱਚਿਆਂ ਨੂੰ ਵਿਆਹ ਦਿੰਦੇ ਸਨ, ਅਤੇ ਜਦੋਂ ਬੱਚਿਆਂ ਨੇ ਵੱਡੇ ਹੋਣਾ, ਜਵਾਨ ਹੋਣਾ, ਅਤੇ ਫਿਰ ਮੁਕਲਾਵਾ ਲੈ ਕੇ ਆਉਣਾ। ਤੋ ਬਾਬਾ ਸੁੱਖਾ ਸਿੰਘ ਜੀ 12 ਸਾਲ ਦੀ ਉਮਰ ਸੀ ਜਦੋਂ ਉਹਨਾਂ ਦੇ ਮਾਤਾ ਪਿਤਾ ਨੇ ਬਾਬਾ ਸੁੱਖਾ ਸਿੰਘ ਜੀ ਦਾ ਵਿਆਹ ਕਰ ਦਿੱਤਾ।
1: ਚਾਓ ਉਪਜਿਓ ਉਸ ਚਿੱਤ ਮੇ ਆਏ,
0: ਕਹਿੰਦੇ ਇੱਕਦਮ ਕੋਈ ਪੂਰਵਲੇ ਜਨਮ ਦਾ ਕਰਮ ਜਾਗਿਆ। ਪਰਿਵਾਰ 'ਚ ਸਿੱਖੀ ਨਹੀਂ ਸੀ, ਬਾਬੇ ਸੁੱਖਿਆ ਸਿੰਘ ਦੇ ਨਾ ਪਿਓ ਸਿੱਖ ਸੀ ਨਾ ਦਾਦੇ ਸਿੱਖ ਸੀ, ਪਰਿਵਾਰ 'ਚ ਸਿੱਖੀ ਨਹੀਂ ਸੀ, ਪਰ ਕੋਈ ਪੂਰਵਲੇ ਜਨਮ ਦਾ ਕਰਮ ਅੱਗੇ ਆਇਆ। ਤੋ ਮਹਾਰਾਜ ਜੀ ਦੀ ਦਇਆ ਵਰਤੀ ਤੇ ਬਾਬਾ ਸੁੱਖਾ ਸਿੰਘ ਜੀ ਦੇ ਮਨ ਵਿੱਚ ਚਾਅ ਪੈਦਾ ਹੋਇਆ,
1: ਲਈ ਪਾਹੁਲ ਅੰਮ੍ਰਿਤਸਰ ਜਾਏ,
0: ਇਹਦੇ ਦਰਸ਼ਨ ਕਰਨ ਲਈ ਦਰਬਾਰ ਸਾਹਿਬ ਗਏ ਅੰਮ੍ਰਿਤਸਰ ਸਾਹਿਬ। ਤੇ ਅੰਮ੍ਰਿਤਸਰ ਸਾਹਿਬ ਖੰਡੇ ਬਾਟੇ ਦੀ ਪੌਲ ਤਿਆਰ ਹੋਈ, ਤੇ ਬਾਬਾ ਸੁੱਖਾ ਸਿੰਘ ਜੀ ਨੇ ਖੰਡੇ ਬਾਟੇ ਦੀ ਪੌਲ ਛਕ ਲਈ, ਸਿੰਘ ਸਜ ਗਏ, ਬਾਣੀ ਬਾਣੇ ਦੇ ਧਾਰਨੀ ਹੋ ਗਏ।
1: ਜਹੈ ਸਿੱਖ ਸੰਗਤ ਇਕੱਠੀ ਹੋਏ,
0: ਜਦੋਂ ਅੰਮ੍ਰਿਤ ਧਾਰੀ ਹੋ ਗਏ, ਖੰਡੇ ਬਾਟੇ ਦੀ ਪੌਲ ਛਕ ਲਈ, ਤਾਂ ਉਸ ਤੋਂ ਬਾਅਦ ਜਿੱਥੇ ਜਿੱਥੇ ਵੀ ਗੁਰਸਿੱਖਾਂ ਦਾ ਇਕੱਠ ਹੋਣਾ, ਮੰਨ ਲਓ ਵੀ ਕਿਤੇ ਕਥਾ ਹੋਣੀ, ਕੀਰਤਨ ਹੋਣਾ, ਜਿੱਥੇ ਜਿੱਥੇ ਵੀ ਸੰਗਤ ਦਾ ਜਾਂ ਖਾਲਸੇ ਦਾ ਇਕੱਠ ਹੋਣਾ,
1: ਜਿਮ ਤਿਮ ਕਰਕੇ ਪਹੁੰਚੈ ਸੋਏ,
0: ਬਾਬਾ ਸੁੱਖਾ ਸਿੰਘ ਜੀ ਜਿਵੇਂ ਕਿਵੇਂ ਕਰਕੇ ਉੱਥੇ ਪਹੁੰਚਦੇ। ਹਾਲਾਂਕਿ ਮਾਹੌਲ ਬੜੇ ਖਰਾਬ ਸੀ ਉਦੋਂ, ਸਿਰਾਂ ਦੇ ਮੁੱਲ ਪਏ ਹੋਏ ਸੀ ਸਿੰਘਾਂ ਦੇ, ਪਰ ਫਿਰ ਵੀ ਬਾਬਾ ਸੁੱਖਾ ਸਿੰਘ ਜੀ ਨੇ ਉਸ ਜਗ੍ਹਾ ਤੇ ਪਹੁੰਚਣਾ ਜਿੱਥੇ ਸੰਗਤ ਦਾ ਇਕੱਠ ਹੋਣਾ, ਕਥਾ ਹੋਣੀ ਜਾਂ ਕੀਰਤਨ ਹੋਣਾ ਜਾਂ ਪੰਥ ਦਾ ਕੋਈ ਜੋੜ ਮੇਲਾ ਹੋਣਾ, ਤਾਂ ਬਾਬਾ ਸੁੱਖਾ ਸਿੰਘ ਜੀ ਨੇ ਉੱਥੇ ਜ਼ਰੂਰ ਪਹੁੰਚਣਾ ਜਿਵੇਂ ਕਿਵੇਂ ਕਰਕੇ।
1: ਜੇ ਕੋ ਸਿੰਘ ਉਸਕੇ ਘਰ ਆਵੇ,
0: ਤੇ ਜੇ ਕੋਈ ਗੁਰੂ ਕਾ ਸਿੱਖ ਜਾਂ ਸਿੰਘ ਲੰਘਦਿਆਂ ਟੱਪਦਿਆਂ, ਕਿਉਂਕਿ ਸਿੰਘ ਉਦੋਂ ਜ਼ਿਆਦਾ ਜੰਗਲਾਂ 'ਚ ਹਰਨ ਭਰਨ ਰਹਿੰਦੇ ਸੀ, ਕਈ ਵਾਰੀ ਪਿੰਡਾਂ ਵਿੱਚ ਵੀ ਆਉਂਦੇ ਸਿੰਘ, ਘਰਾਂ ਵਿੱਚ ਸੰਗਤ ਦੇ ਲੁੱਕ ਛਿਪ ਜਾਂਦੇ, ਸਮਾਂ ਪਾਸ ਕਰਦੇ,

0: ਚੜ੍ਹ ਜਾਣਾ ਵੀ ਮੇਰੇ ਘਰ ਗੁਰੂ ਕੇ ਸਿੱਖ ਆਏ। ਉਹਨੇ ਬੜੇ ਪ੍ਰੇਮ ਨਾਲ ਬਾਬਾ ਸੁੱਖਾ ਸਿੰਘ ਜੀ ਨੇ ਉਹਨਾਂ ਘਰ ਆਏ ਹੋਏ ਸਿੰਘਾਂ ਦੀ ਟਹਿਲ ਕਮਾਉਣੀ, ਉਹਨਾਂ ਦੀ ਸੇਵਾ ਕਮਾਉਣੀ। ਖਾਲਸਾ ਜੀ, ਕੋਈ ਬਾਣੀ ਬਾਣੇ ਵਾਲਾ ਸਿੰਘ ਤੁਹਾਡੇ ਘਰ ਆਵੇ ਤੇ ਇਹ ਭਾਵਨਾ ਹੋਣੀ ਚਾਹੀਦੀ ਆ ਵੀ ਮੇਰੇ ਸਤਿਗੁਰੂ ਜੀ ਆਪ ਆਏ ਹੈ ਸਿੱਖਾਂ ਦੇ ਰੂਪ ਵਿੱਚ ਵਰਤ ਕੇ। ਇੰਨੀ ਭਾਵਨਾ, ਸਿੱਖ ਨਾ ਦਿਸੇ, ਸਿੱਖ ਵਿੱਚ ਆਪਣਾ ਗੁਰੂ ਦਿਸੇ। ਭੋਜਨ ਛਕਾਉਣਾ ਇਹ ਭਾਵਨਾ ਨਾਲ ਵੀ ਇਹਦੇ ਅੰਦਰ ਮੇਰੇ ਸਤਿਗੁਰੂ ਜੀ ਬੈਠੇ ਜਾਗ ਰਹੇ ਹੈ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ, ਇਹ ਭਾਵਨਾ ਹੋਣੀ ਚਾਹੀਦੀ ਹੈ। ਤੋ ਬਾਬਾ ਸੁੱਖਾ ਸਿੰਘ ਨੂੰ ਚਾਹ ਚੜ੍ਹ ਜਾਣਾ, ਘਰ ਆਏ ਸਿੰਘਾਂ ਦੀ ਬੜੇ ਪ੍ਰੇਮ ਨਾਲ ਟਹਿਲ ਸੇਵਾ ਕਰਨੀ।
1: ਸੋ ਸ਼ੋਹਰਤ ਚੁਗਲਣ ਪੈ ਗਈ।
0: ਹੁਣ ਚੁਗਲਖੋਰ ਵੀ ਹੁੰਦੇ ਪਿੰਡਾਂ ਚ, ਕਹਿੰਦੇ ਚੁਗਲਖੋਰਾਂ ਨੇ ਚੁਗਲੀ ਕਰਤੀ ਅੱਗੇ ਵੀ ਸੁੱਖਾ ਸਿੰਘ ਤਾਂ ਬਾਗੀ ਸਿੰਘਾਂ ਨੂੰ ਘਰ ਪਨਾਹ ਦਿੰਦਾ, ਉਹਨਾਂ ਨੂੰ ਘਰ ਬੁਲਾ ਕੇ ਰੋਟੀ ਖਵਾਉਂਦਾ। ਕਹਿੰਦੇ ਏਦਾਂ ਬਾਬਾ ਸੁੱਖਾ ਸਿੰਘ ਦੇ ਵਿੱਚ ਕਿਸੇ ਨੇ ਚੁਗਲੀ ਕਰ ਦਿੱਤੇ।
1: ਫੌਜ ਚੜਾਏ ਚੁਗਲਣ ਸੰਗ ਲਈ।
0: ਤੇ ਜਿਹੜੇ ਉਹ ਚੁਗਲਖੋਰ ਸੀ, ਉਹ ਸਿਪਾਹੀ ਤਾਂ ਲੱਭਦੇ ਫਿਰਦੇ ਸੀ ਸਿੰਘਾਂ ਨੂੰ, ਉਹਨਾਂ ਚੁਗਲਖੋਰਾਂ ਨੇ ਜਾ ਕੇ ਤੁਰਕਾਂ ਨੂੰ ਦੱਸਿਆ। ਤੁਰਕਾਂ ਦੀ ਵੱਡੀ ਫੌਜ ਮਾੜੀ ਕੰਬੋ ਕੀ ਪਿੰਡ ਦੇ ਵਿੱਚ ਚੜ੍ਹ ਕੇ ਆਈ। ਬਾਬਾ ਸੁੱਖਾ ਸਿੰਘ ਦੇ ਘਰ ਆ ਕੇ ਉਹਨਾਂ ਨੇ ਇਕਦਮ ਹਮਲਾ ਕੀਤਾ।
1: ਉਸ ਦਿਨ ਹੁਤੋ ਨਾ ਵਹਿ ਘਰ ਸਿੱਖ।
0: ਪਰਮੇਸ਼ਰ ਦੀ ਖੇਡ ਇਹੋ ਜੀ ਵੀ ਜਿਦਨ ਆਈ ਫੌਜ ਘਰ, ਉਹ ਦਿਨ ਬਾਬਾ ਸੁੱਖਾ ਸਿੰਘ ਜੀ ਘਰ ਨਹੀਂ ਸੀ। ਪਰਮੇਸ਼ਰ

0: ਬਾਬਾ ਸੁੱਖਾ ਸਿੰਘ ਜੀ ਨਜ਼ਰ ਨਹੀਂ ਆਏ, ਉਹਨਾਂ ਨੂੰ ਨਹੀਂ ਦਿਸੇ, ਘਰ ਵੀ ਮੌਜੂਦ ਨਹੀਂ ਮਿਲੇ, ਨਾ ਪਿੰਡ ਚ ਮਿਲੇ।
1: ਫੌਜ ਮੁੜੀ ਜਬ ਉਤ ਤੇ ਗਈ,
0: ਜਿਹੜੀ ਫੌਜ ਆਈ ਸੀ ਤੁਰਕਾਂ ਦੀ ਉਹ ਵਾਪਸ ਪਰਤ ਗਈ। ਉਹਨਾਂ ਵੇਖਿਆ ਵੀ ਸੁੱਖਾ ਸਿੰਘ ਨਹੀਂ, ਘਰ ਵਿੱਚ ਵੀ ਕੋਈ ਨਹੀਂ, ਪਿੰਡ ਚ ਵੀ ਕੋਈ ਨਹੀਂ, ਨੇੜੇ ਤੇੜੇ ਪਤਾ ਕੀਤਾ ਵੀ ਹੈ ਨਹੀਂ, ਤਾਂ ਉਹ ਤੁਰਕ ਜਿਹੜੇ ਸੀ ਉਹ ਖਾਲੀ ਹੱਥ ਪਰਤ ਗਏ।
1: ਵਹੀ ਖਬਰ ਉਸ ਪਿਤ ਮਾਤਾ ਭਈ,
0: ਹੁਣ ਜਿਹੜੇ ਬਾਬਾ ਸੁੱਖਾ ਸਿੰਘ ਦੇ ਮਾਂ ਬਾਪ ਸੀ ਉਹ ਸਿੱਖ ਨਹੀਂ ਸੀ, ਕਿਉਂਕਿ ਸੁੱਖਾ ਸਿੰਘ ਨੇ ਸਿੱਖੀ ਧਾਰੀ ਸੀ, ਮਾਂ ਪਿਓ ਸਿੱਖ ਨਹੀਂ ਸੀ। ਜਦੋਂ ਉਹਨਾਂ ਨੇ ਵੇਖਿਆ ਵੀ ਸਾਡੇ ਪੁੱਤ ਨੂੰ ਤਾਂ ਲੱਭਣ ਘਰ ਤੁਰਕ ਆਉਣ ਲੱਗ ਪਏ ਆ, ਸਿਪਾਹੀ ਆਉਣ ਲੱਗ ਪਏ, ਅੱਜ ਆਏ ਨੇ, ਕੋਈ ਨੁਕਸਾਨ ਨਹੀਂ ਕੀਤਾ, ਜੇ ਕੱਲ ਨੂੰ ਫੇਰ ਆਏ ਫਿਰ ਨੁਕਸਾਨ ਕਰਨਗੇ, ਸੁੱਖਾ ਸਿੰਘ ਨੂੰ ਫੜ ਕੇ ਲਿਜਾਣਗੇ, ਸਾਨੂੰ ਵੀ ਮਾਰਨ ਕੁੱਟਣਗੇ, ਕਿਉਂਕਿ ਸਿੰਘਾਂ ਦਾ ਤੇ ਖੁਰਾ ਖੋਜ ਮਿਟਾ ਰਹੇ ਨੇ, ਉਹਨਾਂ ਦੇ ਟੱਬਰ ਵੀ ਖਤਮ ਕਰ ਰਹੇ ਨੇ। ਕਹਿੰਦੇ

0: ਸੁੱਖਾ ਸਿੰਘ ਨੂੰ ਪਤਾ ਲੱਗ ਗਿਆ ਵੀ ਮੈਨੂੰ ਹੁਣ ਫੌਜ ਲੱਭਦੀ ਫਿਰਦੀ, ਉਹਨਾਂ ਨੇ ਘਰ ਆਉਣਾ ਬੰਦ ਕਰਤਾ। ਬਾਬਾ ਸੁੱਖਾ ਸਿੰਘ ਜੀ ਨੇ ਘਰ ਵੜਨਾ ਬੰਦ ਕਰ ਦਿੱਤਾ, ਕਦੇ ਕਿਤੇ ਰਾਤ ਬਰਾਤੇ ਆ ਜਾਣ, ਨਹੀਂ ਤਾਂ ਬਾਹਰ ਹੁਣ ਸਿੰਘਾਂ ਦੇ ਨਾਲ ਜੰਗਲਾਂ ਵਿੱਚ ਹੀ ਰਹਿੰਦੇ ਹਨ।
1: ਮਾਤ ਪਿਤਾ ਉਸ ਵੱਡ ਲਏ ਹਾਵੀ,
0: ਕਹਿੰਦੇ ਮਾਂ ਪਿਓ ਬੜੇ ਹੋਕੇ ਭਰਦੇ। ਉਹ ਕਹਿੰਦੇ ਵੀ ਸਾਡਾ ਇੱਕੋ ਇੱਕ ਪੁੱਤ ਸੀ, ਉਹ ਵੀ ਸਿੰਘ ਬਣ ਗਿਆ। ਉਦੋਂ ਸਿੰਘ ਬਣਨ ਦਾ ਮਤਲਬ ਸੀ ਵੀ ਮਰ ਗਿਆ ਬਸ, ਹੁਣ ਜਿਉਂਦਾ ਥੋੜੀ ਰਹੇਗਾ। ਉਦੋਂ ਚਰਚਾ ਇਹ ਚੱਲਦੀ ਸੀ ਵੀ ਜੇ ਕਿਸੇ ਮਾਈ ਦੇ ਪੰਜ ਪੁੱਤ ਹੋਣੇ ਨੂੰ ਪੁੱਛਣਾ ਵੀ ਤੇਰੇ ਕਿੰਨੇ ਪੁੱਤ ਨੇ, ਕਹਿੰਦਾ ਉਹਨੇ ਕਹਿਣਾ ਸੁੱਖ ਨਾਲ ਪੰਜ ਪੁੱਤਰ ਸੀ, ਚਾਰ ਜਿਉਂਦੇ ਨੇ, ਇੱਕ ਸਿੰਘ ਬਣ ਗਿਆ। ਉਹਨੇ ਕਹਿਣਾ ਵੀ ਇੱਕ ਸਿੰਘ ਬਣ ਗਿਆ, ਉਹ ਵੀ ਤਾਂ ਜਿਉਂਦਾ। ਕਹਿੰਦੀ ਉਹਦਾ ਕਿਹੜਾ ਪਤਾ ਵੀ ਰਹੇ ਕਿ ਨਾ ਰਹੇ। ਇਹੋ ਜਿਹੇ ਹਾਲਾਤ ਸੀ। ਹੁਣ ਬਾਬੇ ਸੁੱਖਾ ਸਿੰਘ ਦੇ ਮਾਂ ਬਾਪ ਦੇ ਮਨ 'ਚ ਫਿਕਰ ਪਵੇ ਤੇ ਹੌਕੇ ਭਰਨ ਵੀ ਸਾਡਾ ਇੱਕੋ ਇੱਕ ਪੁੱਤਰ ਹੈ ਤੇ ਉਹ ਵੀ ਸਿੰਘ ਸੱਜ ਗਿਆ।
1: ਦੋਹਰਾ ਮਾਤ ਪਿਤਾ ਉਸ ਇਮ ਕਹੈ,
0: ਮਾਤਾ ਪਿਤਾ ਜਿਹੜੇ ਸੀ, ਕਦੇ ਕਦੇ ਬਾਬਾ ਸੁੱਖਾ ਸਿੰਘ ਨੇ ਰਾਤ ਬਰਾਤੇ ਘਰ ਆਉਣਾ ਤੇ ਬਾਬਾ ਸੁੱਖਾ ਸਿੰਘ ਦੀ ਮਾਂ ਨੇ ਤੇ ਪਿਓ ਨੇ ਕੋਲ ਬਿਠਾ ਲੈਣਾ, ਪਿਆਰ ਨਾਲ ਸਿਰ ਪਲੋਸਣਾ ਤੇ ਬਾਬਾ ਸੁੱਖਾ ਸਿੰਘ ਨੂੰ ਕਹਿਣਾ,
1: ਹਮ ਸਿੰਘਨ ਸਿਉਂ ਕਿਆ ਕਾਮ,
0: ਕਹਿਣਾ ਪੁੱਤਰ ਸੁੱਖਾ ਸਿਆ ਆਪਣਾ ਸਿੰਘਾਂ ਨਾਲ ਕੀ ਕੰਮ, ਆਪਣਾ ਇਹਨਾਂ ਸਿੱਖਾਂ ਦੇ ਨਾਲ ਇਹਨਾਂ ਸਿੰਘਾਂ ਨਾਲ ਕੀ ਕੰਮ ਹੈ।
1: ਹਮ ਹੈ ਜਾਤ ਕਮੀਨਣੀ,
0: ਸਾਡੀ ਨੀਵੀਂ ਜਾਤ ਹੈ, ਅਸੀਂ ਤਰਖਾਣ ਲੋਕ ਹਾਂ, ਰੋਜ਼ ਕਮਾਉਣਾ, ਨਵਾਂ ਖਾਣਾ, ਨਵਾਂ ਕਮਾਉਣਾ, ਵੀ ਆਪਾਂ ਤਾਂ ਨੀਵੀਂ ਜਾਤੀ ਵਾਲੇ ਹਾਂ, ਆਪਣਾ ਇਹਨਾਂ ਸਿੱਖਾਂ ਨਾਲ ਕੀ ਕੰਮ ਹੈ।
1: ਪਾਤਸ਼ਾਹੀ ਸੋ ਕਿਆ ਕਾਮ,
0: ਇਹਨਾਂ ਸਿੰਘਾਂ ਨੇ ਤੇ ਪਾਤਸ਼ਾਹੀ ਲੈਣੀ ਹੈ, ਸਾਡਾ ਪਾਤਸ਼ਾਹੀ ਨਾਲ ਕੀ ਕੰਮ, ਸਾਡੇ ਤਾਂ ਕਦੇ ਪਿਓ ਦਾਦੇ ਪੜਦਾਦੇ ਪਾਤਸ਼ਾਹ ਨਹੀਂ ਹੋਏ। ਵੀ ਆਪਾਂ ਦਾ ਤਰਖਾਣ ਆ, ਲੱਕੜੀ ਵੱਢਣੀ ਕੱਟਣੀ, ਉਹਦਾ ਸਮਾਨ ਬਣਾਉਣਾ, ਇਹ ਸਾਡਾ ਕੰਮ ਹੈ, ਤੇ ਨਵਾਂ ਕਮਾਉਣਾ, ਨਵਾਂ ਖਾਣਾ ਰੋਜ਼ ਦਾ, ਤੇ ਆਪਣਾ ਸਿੰਘਾਂ ਨਾਲ ਕੋਈ ਕੰਮ ਨਹੀਂ ਹੈ। ਇਹਨਾਂ ਸਿੰਘਾਂ ਨੇ ਤਾਂ ਪਾਤਸ਼ਾਹੀਆਂ ਲੈਣੀਆਂ ਨੇ, ਇਹ ਤਾਂ ਰਾਜ ਲੈਣ ਵਾਸਤੇ ਲੜ ਰਹੇ ਨੇ, ਆਪਾਂ

0: ਅਸੀਂ ਤਾਂ ਕਮੀਨ ਲੋਕ, ਸਾਡੇ ਤਾਂ ਕਈ ਪੀੜ੍ਹੀਆਂ ਪਿੱਛੋਂ ਕਦੇ ਕੋਈ ਰਾਜਾ ਨਹੀਂ ਹੋਇਆ। ਗੱਲ ਸੱਚੀ ਵੀ ਸੀ ਵੀ ਸਾਡੀਆਂ ਤਾਂ ਹਜ਼ਾਰਾਂ ਪੀੜ੍ਹੀਆਂ ਪਿੱਛੇ ਲੰਘ ਗਈਆਂ ਸੈਂਕੜੇ, ਸਾਡੀ ਪੀੜ੍ਹੀਆਂ ਵਿੱਚ ਤਾਂ ਕਦੇ ਕੋਈ ਰਾਜਾ ਨਹੀਂ, ਬਾਦਸ਼ਾਹ ਨਹੀਂ, ਤੇ ਹੁਣ ਵੀ ਕਿਹੜਾ ਆਪਾਂ ਬਾਦਸ਼ਾਹ ਬਣਨਾ। ਆਪਾਂ ਤਾਂ ਤਰਖਾਣ ਭਾਈਚਾਰੇ ਨਾਲ ਸੰਬੰਧ ਰੱਖਦੇ ਹਾਂ, ਸਾਡਾ ਕੋਈ ਪਾਤਸ਼ਾਹੀਆਂ ਨਾਲ ਕੋਈ ਮਤਲਬ ਨਹੀਂ।
1: ਪਾਤਸ਼ਾਹੀ ਦਾਵੋ ਜੱਟ ਕਮਾਹੀ,
0: ਆ ਜਿਹੜੇ ਜੱਟ ਜ਼ਿਮੀਦਾਰ ਨੇ ਇਹ ਦਾਵਾ ਕਮਾਉਂਦੇ ਆ ਪਾਤਸ਼ਾਹੀ ਦਾ, ਇਹ ਦਾਵਾ ਕਰਦੇ ਆ, ਕਿਉਂ ਕਰਦੇ ਅੱਗੇ ਦੱਸਦੇ ਆ।
1: ਆਪੇ ਬੀਜੈ ਆਪੇ ਖਾਹੇ,
0: ਇਹਨਾਂ ਕੋਲ ਜ਼ਮੀਨਾਂ ਨੇ ਜੱਟਾਂ ਜ਼ਿਮੀਦਾਰਾਂ ਕੋਲ, ਇਹ ਤਾਂ ਦਾਵਾ ਕਰਦੇ ਆ ਵੀ ਅਸੀਂ ਆਪੇ ਬੀਜੀਏ ਤੇ ਆਪੇ ਹੀ ਖਾਈਏ, ਸਾਨੂੰ ਕੋਈ ਮਾਮਲਾ ਨਾ ਤਾਰਨਾ ਪਵੇ, ਟੈਕਸ ਨਾ ਭਰਨਾ ਪਵੇ। ਇਹ ਤਾਂ ਆਪਣੀਆਂ ਜ਼ਮੀਨਾਂ ਵਾਸਤੇ ਲੜਦੇ, ਆਪਾਂ ਨੂੰ ਕੀ ਲੋੜ ਹੈ ਜਾ ਕੇ ਇਹਨਾਂ ਦੀ ਮਦਦ ਕਰੀਏ, ਇਹਨਾਂ ਨਾਲ ਰਲੀਏ। ਆਪਣੀਆਂ ਕਿਹੜੀਆਂ ਜ਼ਮੀਨਾਂ ਨੇ, ਆਪਣੇ ਕੋਲ ਤਾਂ ਨਿੱਕੇ ਨਿੱਕੇ ਘਰ ਨੇ, ਇਹਨਾਂ ਵਿੱਚ ਬੈਠੇ ਆਪਣੀਆਂ ਮੰਜੀਆਂ ਬਣਾਈਏ, ਪਲੰਘੇ ਬਣਾਈਏ, ਦਰਵਾਜ਼ੇ ਬਣਾਈਏ, ਸਾਡਾ ਕੰਮ ਹੈ ਤਰਖਾਣਾ ਦਾ। ਵੀ ਆਪਣਾ ਤਾਂ ਕੋਈ ਮਤਲਬ ਹੀ ਨਹੀਂ ਇਹਨਾਂ ਦੇ ਨਾਲ। ਇਹ ਜੱਟ ਜ਼ਿਮੀਦਾਰ ਤਾਂ ਲੜਦੇ ਫਿਰਦੇ ਹੈ ਕਿਉਂਕਿ ਇਹਨਾਂ ਨੇ ਆਪਣੀਆਂ ਜ਼ਮੀਨਾਂ ਆਪੇ ਵਾਹਣੀਆਂ ਨੇ ਤੇ ਆਪੇ ਹੀ ਖਾਣੀਆਂ ਨੇ।
1: ਹਮ ਤੋ ਆਹੇ ਕਮੀਨੀ ਜਾਤ,
0: ਅਸੀਂ ਤਾਂ ਜਾਤ ਕਮੀਨਨ ਹਾਂ, ਯਾਨੀ ਕਿ ਨੀਵੀਂ ਬਰਾਦਰੀ ਵਾਲੇ ਹਾਂ।
1: ਹਮ ਮਿਲੇ ਮਜ਼ਦੂਰੀ ਆਛੀ ਬਾਤ,
0: ਅਸੀਂ ਤਾਂ ਸਾਨੂੰ ਤਾਂ ਮਜ਼ਦੂਰੀ ਮਿਲ ਜੇ ਤਾਂ ਸਾਨੂੰ ਚੰਗੀ ਗੱਲ, ਵੀ ਸਾਨੂੰ ਕਿਤੇ ਦਿਹਾੜੀ ਮਿਲ ਜੇ, ਰੋਜ਼ ਦੀ ਮਜ਼ਦੂਰੀ ਮਿਲ ਜੇ, ਸਾਡੇ ਲਈ ਤਾਂ ਉਹੀ ਚੰਗੀ ਗੱਲ ਹੈ।
1: ਇਹ ਚਿੱਤ ਧਰ ਸਿੰਘ ਰਾਤ ਘਰ ਲਿਆਏ,
0: ਕਹਿੰਦੇ ਏਦਾਂ ਗੱਲਾਂ ਕਰਨ ਤੇ ਬਾਬਾ ਸੁੱਖਾ ਸਿੰਘ ਨੇ ਕਹਿਣਾ, ਪਿਤਾ ਜੀ ਗੁਰੂ ਪਾਤਸ਼ਾਹ ਨੇ ਇਹ ਨਹੀਂ ਕਿਹਾ ਵੀ ਮੈਂ ਪਾਤਸ਼ਾਹੀਆਂ ਇਕੱਲੀਆਂ ਜ਼ਿਮੀਦਾਰਾਂ ਨੂੰ ਦੇਣੀਆਂ ਨੇ, ਮੇਰੇ ਪਾਤਸ਼ਾਹ ਨੇ ਸਾਡੇ ਸਾਰਿਆਂ ਵੱਲ ਉਂਗਲ ਕਰਕੇ ਕਿਹਾ ਸੀ, ਇਨ ਗਰੀਬ ਸਿੱਖਣ ਕੋ ਦੈਹੂ ਪਾਤਸ਼ਾਹੀ, ਯਾਦ ਕਰੇ ਹਾਂ ਮੇਰੀ ਗੁਰਿਆਈ। ਉਹਨਾਂ ਕਿਸੇ ਇੱਕ ਬਰਾਦਰੀ ਨੂੰ ਪਾਤਸ਼ਾਹੀ ਦੇਣ ਦੀ ਗੱਲ ਥੋੜੀ ਕੀਤੀ ਹੈ, ਉਹਨਾਂ ਦੇ ਸਾਡੇ ਵਰਗੇ ਕੰਮੀ ਕਮੀਨ ਜਿਹੜੇ ਨੀਵੀਆਂ ਬਰਾਦਰੀਆਂ ਵਾਲੇ, ਉਹਨਾਂ ਤੇ ਵੀ ਤਰਸ ਕਰਕੇ ਉਹਨਾਂ ਨੂੰ ਪੰਥ ਚ ਸ਼ਾਮਿਲ ਕੀਤਾ। ਛੀਂਬੇ, ਨਾਈ, ਝੀਵਰ, ਉਹਨਾਂ ਸਾਰੇ ਇਕੱਠੇ ਕਰ ਲਏ। ਉਹਨਾਂ ਰੰਗਰੇਟਿਆਂ ਨੂੰ ਗਲ ਨਾਲ ਲਾ ਕੇ ਆਖਿਆ, ਮੇਰੇ ਗੁਰੂ ਕੇ ਬੇਟੇ ਹਨ। ਇਸ ਕਰਕੇ ਪਿਤਾ ਜੀ ਇਹ ਖਿਆਲ ਆਪਣੇ ਮਨ ਚੋਂ ਕੱਢ ਦਿਓ। ਏਦਾਂ ਜਵਾਬ ਦੇਣਾ ਬਾਬਾ ਸੁੱਖਾ ਸਿੰਘ ਨੇ। ਕਹਿੰਦੇ ਇੱਕ ਵਾਰੀ ਇਹਨਾਂ ਨੇ ਕੀ ਕੀਤਾ ਵੀ ਰਾਤ ਨੂੰ ਜੰਗਲ ਚ ਗਏ ਜਿੱਥੇ ਬਾਬਾ ਸੁੱਖਾ ਸਿੰਘ ਦਾ ਪੜਾਅ ਸੀ। ਬਾਬੇ ਸੁੱਖਾ ਸਿੰਘ ਨਾਲ ਗੱਲਬਾਤ ਕਰਕੇ ਵੀ ਪੁੱਤ ਚੱਲ ਅੱਜ ਰਾਤ ਨੂੰ ਘਰ ਰੱਖ ਡੇਰਾ, ਤੇ ਕਹਿੰਦੇ ਰਾਤ ਨੂੰ ਬਾਬਾ ਸੁੱਖਾ ਸਿੰਘ ਨੂੰ ਘਰ ਲੈ ਆਏ।
1: ਉਸ ਸੋ ਚਾਹਤ ਦਗਾ ਕਮਾਏ,
0: ਦਗਾ ਕਮਾਉਣਾ ਚਾਹੁੰਦੇ ਸੀ ਸੁੱਖਾ ਸਿੰਘ, ਸੱਕੇ ਮਾਂ ਪਿਓ ਬਾਬੇ ਸੁੱਖਾ ਸਿੰਘ ਨਾਲ ਫਰੇਬ ਕਰਨਾ ਚਾਹੁੰਦੇ ਸੀ, ਦਗਾ ਕਮਾਉਣਾ ਚਾਹੁੰਦੇ ਸਨ।
1: ਭੰਗ ਸ਼ਰਾਬ ਮਿਲਾਏ ਪਿਲਾਈ,
0: ਇਹਨਾਂ ਨੇ ਕੀ ਕੀਤਾ ਵੀ ਰਾਤ ਨੂੰ ਕੋਈ ਨਸ਼ੀਲੀ ਚੀਜ਼, ਭੰਗ ਤੇ ਹੋਰ ਉਹਦੇ ਵਿੱਚ ਕੋਈ ਬਹੁਤੀ ਨਸ਼ੀਲੀ ਚੀਜ਼ ਮਿਲਾ ਕੇ ਨਾ ਵੀ ਪੋਤਾ ਪੀ ਲੈ, ਉਹ ਬਾਬਾ ਸੁੱਖਾ ਸਿੰਘ ਨੂੰ ਪਿਆ ਦਿੱਤੀ।
1: ਉਸ ਕੋ ਗੁੱਦ ਲਿਓ ਕਰਾਈ,
0: ਬਾਬਾ ਸੁੱਖਾ ਸਿੰਘ ਜੀ ਬੇਹੋਸ਼ ਹੋ ਗਏ, ਨਸ਼ੀਲੀ ਚੀਜ਼ ਸੀ ਕੋਈ, ਉਹ ਖਵਾਤੀ ਪਿਆਤੀ, ਤੇ ਪੀ ਕੇ ਕਹਿੰਦੇ ਬਾਬਾ ਸੁੱਖਾ ਸਿੰਘ ਜੀ ਬੇਸੁੱਧ ਹੋ ਗਏ।
1: ਸੁੱਧ ਬੁੱਧ ਸਭ ਉਸ ਭੁੱਲ ਗਈ,
0: ਸੁੱਧ ਬੁੱਧ ਭੁੱਲ ਗਈ ਸਰੀਰ ਦੀ, ਕਿਉਂਕਿ ਬੇਹੋਸ਼ੀ ਦੀ ਹਾਲਤ ਵਿੱਚ ਚਲੇ ਗਏ।
1: ਸੀਸ ਮੁੰਡਾਇਓ ਸਦਕੇ ਨਹੀਂ,
0: ਇਹਨਾਂ ਨੇ ਕੀ ਕੀਤਾ ਵੀ ਜਦੋਂ ਬਾਬਾ ਸੁੱਖਾ ਸਿੰਘ ਜੀ ਬੇਹੋਸ਼ ਹੋ ਗਏ, ਪਿੰਡੋਂ ਨਾਈ ਸੱਦਿਆ ਤੇ ਨਾਈ ਸੱਦ ਕੇ ਬਾਬਾ ਸੁੱਖਾ ਸਿੰਘ ਦੇ ਕੇਸ ਕਤਲ ਕਰਵਾ ਦਿੱਤੇ। ਉਹਨੇ ਆਖਿਆ ਕੇਸ ਰੱਖੇ ਆ ਇਹਦੇ ਨਾਲ ਹੀ ਸਿੱਖੀ ਹੈ, ਤੇ ਆਪਾਂ ਇਹਦੇ ਕੇਸ ਹੀ ਨਾ ਰਹਿਣ ਦੇਈਏ, ਆਪੇ ਸਿੱਖਾਂ ਤੋਂ ਦੂਰ ਹੋ ਜਾਏਗਾ। ਮਾਂ ਪਿਓ ਨੇ ਇੱਦਾਂ ਕੀਤਾ ਕਿਉਂਕਿ ਉਹਨਾਂ ਨੂੰ ਤਾਂ ਆਪਣਾ ਪੁੱਤ ਪਿਆਰਾ ਸੀ ਵੀ ਜਾਨ ਬਚਾਉਣੀ ਆ, ਆਪਣੇ ਪੁੱਤ ਦੀ ਸਿੰਘ ਬਣ ਗਿਆ ਇਹਨੂੰ ਮਾਰ ਦੇਣਗੇ। ਤੋ ਰਾਤ ਨੂੰ ਹਨੇਰੇ ਵਿੱਚ ਘਰ ਲਿਆ ਕੇ ਆਏ, ਨਸ਼ੇ ਵਾਲੀ ਚੀਜ਼ ਖਵਾ ਕੇ ਬੇਹੋਸ਼ ਕਰਕੇ, ਤੇ ਬਾਬਾ ਸੁੱਖਾ ਸਿੰਘ ਦੇ ਸਿਰ ਦੇ ਕੇਸ ਕਤਲ ਕਰਵਾ ਦਿੱਤੇ, ਕੇਸ ਕਟਾ ਦਿੱਤੇ।
1: ਗਇਓ ਅਮਲ ਉਸ ਹੋਤੀ ਪ੍ਰਾਤ,
0: ਹੁਣ ਸਵੇਰੇ ਜਦੋਂ ਦਿਨ ਚੜਿਆ, ਦਿਨ ਚੜਦਿਆਂ ਤਾਂ ਹੀ ਬੇਹੋਸ਼ ਹੀ ਰਹੇ ਬਾਬਾ ਸੁੱਖਾ ਸਿੰਘ ਜੀ, ਹੋਸ਼ ਨਹੀਂ ਆਈ।
1: ਫੇਰਿਓ ਉਹਨਾਂ ਨਿਜ ਸਿਰ ਪਰ ਹੱਥ,
0: ਜਦੋਂ ਸਵੇਰੇ ਅਮਲ ਟੁੱਟਾ ਯਾਨੀ ਕਿ ਨਸ਼ਾ ਖਤਮ ਹੋਇਆ, ਅੱਖਾਂ ਖੋਲੀਆਂ ਤੇ ਸਿਰ ਤੇ ਏਦਾਂ ਹੱਥ ਫੇਰਿਆ ਬਾਬਾ ਸੁੱਖਾ ਸਿੰਘ ਨੇ ਉੱਠਦਿਆਂ ਸਾਰ, ਜਦੋਂ ਆਪਣੇ ਸਿਰ ਤੇ ਹੱਥ ਫੇਰਿਆ,
1: ਮਾਤ ਪਿਤਾ ਕੋ ਜਾਣਿਓ ਪਾਪ,
0: ਇਕਦਮ ਰੋਹ ਵਿੱਚ ਆ ਗਏ ਵੀ ਇਹ ਪਾਪ ਮੇਰੇ ਮਾਂ ਪਿਓ ਨੇ ਕਮਾਇਆ, ਮੇਰੇ ਕੇਸ ਕਤਲ ਕਰ ਦਿੱਤੇ ਆ, ਕੇਸ ਕੱਟ ਦਿੱਤੇ ਆ, ਕੇਸਾਂ ਨਾਲ ਹੀ ਤਾਂ ਮੇਰੀ ਸਿੱਖੀ ਸੀ ਤੇ ਮੈਂ ਤਾਂ ਇਹ ਕੇਸਾਂ ਸਵਾਸਾਂ ਨਾਲ ਨਿਭਾਉਣੀ ਸੀ। ਕਹਿੰਦੇ ਇਹਨਾਂ ਨੇ ਕੇਸ ਕੱਟ ਕੇ ਮਾਂ ਪਿਓ ਨੇ ਵੱਡਾ ਪਾਪ ਕਮਾਇਆ।
1: ਉਨ ਚਿਤ ਧਾਰਿਓ ਕਰਨੋ ਖਾਪ,
0: ਪਹਿਲਾਂ ਤਾਂ ਤਲਵਾਰ ਦੇ ਕਬਜ਼ੇ ਨੂੰ ਹੱਥ ਪਾਇਆ ਵੀ ਦੋਵਾਂ ਦੀਆਂ ਧੌਣਾ ਲਾਹ ਕੇ ਧੜ ਤੋਂ ਵੱਖਰੀਆਂ ਕਰ ਦੇ, ਮਾਂ ਪਿਓ ਦੋਵੇਂ ਵੱਢ ਦੇ ਇਹਨਾਂ ਨੂੰ, ਇਹਨਾਂ ਨੇ ਆਹ ਮਾੜਾ ਕੰਮ ਕੀਤਾ, ਮੇਰੇ ਨਾਲ ਦਗਾ ਕਮਾਇਆ। ਪਰ ਫਿਰ ਮਨ ਦੇ ਵਿੱਚ ਗੱਲ ਆਈ,
1: ਦੋਹਰਾ ਫਿਰ ਸਿੰਘ ਮਨ ਹੈ ਵਿਚਾਰਿਓ,
0: ਫਿਰ ਮਨ ਚ ਵਿਚਾਰ, ਪਹਿਲਾਂ ਤਾਂ ਸੋਚਿਆ ਵੀ ਮਾਰਦਿਆਂ ਇਹਨਾਂ ਦੋਨਾਂ ਨੂੰ ਕਤਲ ਕਰਦਿਆਂ, ਫਿਰ ਬਾਅਦ ਵਿੱਚ ਮਨ ਚ ਵਿਚਾਰ ਆਈ ਬਾਬਾ ਸੁੱਖਾ ਸਿੰਘ ਜੀ ਦੇ,
1: ਇਹਨ ਮਾਰਨ ਵੱਡ ਪਾਪ,
0: ਜਿਹੋ ਜੇ ਵੀ ਨੇ ਮਾਂ ਪਿਓ ਨੇ ਇਹਨਾਂ ਨੇ ਜਨਮ ਦਿੱਤਾ, ਇਹਨਾਂ ਨੂੰ ਮਾਰਨਾ ਬੜਾ ਵੱਡਾ ਪਾਪ ਲੱਗੇ, ਮਾਂ ਪਿਓ ਨੂੰ ਕਤਲ ਕਰਨਾ, ਮਾਂ ਪਿਓ ਨੂੰ ਮਾਰਨਾ, ਭਾਵੇਂ ਉਹਨਾਂ ਨੇ ਪਾਪ ਕਮਾਇਆ ਪਰ ਜੇ ਮੈਂ ਉਹਨਾਂ ਨੂੰ ਮਾਰ ਦਿੱਤਾ, ਕਤਲ ਕਰ ਦਿੱਤਾ, ਤੇ ਉਹਨਾਂ ਨੂੰ ਮਾਰਨ ਦਾ ਬੜਾ ਵੱਡਾ ਪਾਪ ਮੈਨੂੰ ਲੱਗੇਗਾ।
1: ਦੌੜ ਕੂਪ ਮੈਂ ਜਾ ਪੜਾ,
0: ਕਹਿੰਦੇ ਹੁਣ ਤਾਂ ਇੱਕੋ ਰਾਹ ਹੈ ਵੀ ਮਾਂ ਪਿਓ ਨੂੰ ਵੀ ਸਜ਼ਾ ਮਿਲੇ, ਇਹਨਾਂ ਨੂੰ ਵੀ ਦੰਡ ਮਿਲੇ, ਉਹਦਾ ਕੀ ਕਰਾਂ। ਕਹਿੰਦੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਦਿਆਂ ਵੀ ਆਤਮ ਹੱਤਿਆ ਕਰ, ਇਹ ਵੀ ਇਹਨਾਂ ਨੂੰ ਵੀ ਸਜ਼ਾ ਹੋਏਗੀ ਜਦੋਂ ਇਹਨਾਂ ਦੇ ਸਾਹਮਣੇ ਮਰਾਂਗਾ ਮੈਂ, ਤੇ ਮੈਂ ਆਪਣਾ ਜੀਵਨ ਰੱਖ ਕੇ ਕਰਨਾ ਵੀ ਕੀ ਹੈ ਜੇ ਮੇਰੇ ਸਿਰ ਤੇ ਕੇਸ ਹੀ ਨਹੀਂ ਰਹੇ, ਮੇਰੀ ਸਿੱਖੀ ਨਹੀਂ ਰਹੀ, ਤੇ ਮੇਰਾ ਇਹ ਜੀਵਨ ਕਿਹੜੇ ਕੰਮ ਦਾ। ਬੜਾ ਮਨ ਚ ਵਿਰਾਗ, ਨੇਤਰਾਂ ਚੋਂ ਨੀਰ। ਕਹਿੰਦੇ ਬਿਲਕੁਲ ਘਰ ਦੇ ਸਾਹਮਣੇ ਖੂਹ ਸੀ ਇੱਕ, ਮਾੜੀ ਕੰਬੋ ਕੀ ਪਿੰਡ ਜਾਓ ਹੁਣ ਵੀ, ਤੇ ਬਾਬਾ ਸੁੱਖਾ ਸਿੰਘ ਜੀ ਦਾ ਸਥਾਨ ਤੇ ਬਿਲਕੁਲ ਉਹ ਸਾਹਮਣੇ ਖੂਹ ਵੀ ਹੁਣ ਤੱਕ ਮੌਜੂਦ ਹੈ। ਤੋ ਧੰਨ ਬਾਬਾ ਸੁੱਖਾ ਸਿੰਘ ਜੀ, ਜਿਹੜਾ ਉਹ ਖੂਹ ਸੀ ਘਰ ਦੇ ਬਾਹਰ ਬਾਰ, ਉਹਦੇ ਵਿੱਚ ਜਾ ਕੇ ਛਾਲ ਮਾਰ ਦਿੱਤੀ ਆਤਮ ਹੱਤਿਆ ਕਰਨ ਲਈ।
1: ਮਰਨ ਧਾਰ ਚਿਤ ਆਪ,
0: ਮਨ ਚ ਸੋਚਿਆ ਵੀ ਹੁਣ ਜੀਵਨ ਲੀਲਾ ਸਮਾਪਤ ਕਰਨਾ,

0: ਪਾਣੀ ਡੋਬੇ ਨਾ, ਕਿਉਂਕਿ ਸਾਹਿਬ ਨੇ ਜਿਹਨੂੰ ਰੱਖਣਾ ਜਿਹਦੇ ਕੋਲੋਂ ਸੇਵਾ ਲੈਣੀ ਸੀ ਪੰਥ ਦੀ, ਕਿਵੇਂ ਮਾਰਨ? ਲੋਕਾਂ ਨੇ ਨਾ ਬਾਹਰੋਂ ਰੱਸੀ ਸੁੱਟੀ, ਲੱਜ ਲੱਜ ਕਹਿੰਦੇ ਨੇ ਰੱਸੀ ਨੂੰ, ਰੱਸੀ ਰੱਸਾ ਸੁੱਟਿਆ, ਰੱਸਾ ਸੁੱਟ ਕੇ ਆਵਾਜ਼ਾਂ ਮਾਰਦੇ ਜਿਹੜੇ ਰਿਸ਼ਤੇਦਾਰ ਚਾਚੇ ਤਾਏ ਸਰਬੰਧੀ ਪਿੰਡ ਵਾਲੇ, ਸੁੱਖਾ ਸਿੰਘ ਰੱਸਾ ਫੜ ਲੈ ਤੇ ਬਾਹਰ ਆ ਜਾ, ਏਦਾਂ ਨਾ ਕਰ। ਸੁੱਖਾ ਸਿੰਘ ਨੇ ਫਿਰ ਮੂਧਾ ਹੋਣਾ, ਡੁੱਬਣਾ ਵਿੱਚ, ਉਹਨੇ ਪਾਣੀ ਨੇ ਫਿਰ ਤਾਰ ਦੇਣਾ। ਹਾਲਾਂਕਿ ਡੂੰਘਾ ਪਾਣੀ ਸੀ ਖੂਹ 'ਚ, ਪਰ ਵਾਹਿਗੁਰੂ ਨੇ, ਪਰਮੇਸ਼ਰ ਨੇ ਫਿਰ ਰੱਖ ਲਿਆ।
1: ਚਾਹੇ ਮਰਿਓ ਵਹਿ ਫੜਿਓ ਸੋ ਨਾਹੀਂ,
0: ਕਹਿੰਦੇ ਉਹਨੇ ਫੜਿਆ ਨੀ ਰੱਸਾ, ਕਹਿੰਦਾ ਮੈਂ ਨੀ ਫੜਨਾ, ਮੈਂ ਤਾਂ ਮਰਨਾ, ਮੈਂ ਕੀ ਲੈਣਾ ਇਹੋ ਜਿਹੇ ਜੀਵਨ ਤੋਂ, ਮੇਰੇ ਮਾਂ ਪਿਓ ਨੇ ਮੇਰੇ ਕੇਸ ਕੱਟ ਤੇ, ਮਰ ਤਾਂ ਮੈਂ ਰਾਤੀ ਗਿਆ ਸੀ। ਮੌਤ ਤੋਂ ਭੈੜੀ ਸਜ਼ਾ ਤਾਂ ਹੁੰਦੀ ਜਦੋਂ ਸਿਰ ਦੇ ਕੇਸ ਕੱਟ ਦਿਓ, ਮੌਤ ਤੋਂ ਭਿਆਨਕ ਸਜ਼ਾ ਹੁੰਦੀ ਹੈ, ਤੇ ਮੈਂ ਤਾਂ ਪਹਿਲਾਂ ਹੀ ਮਰ ਚੁੱਕਾ, ਹੁਣ ਤਾਂ ਬਸ ਆ ਸਰੀਰ ਹੀ ਖਤਮ ਕਰਨਾ। ਕਹਿੰਦਾ ਮੈਂ ਨੀ ਬਚਣਾ।
1: ਉਲਟ ਪਲਟ ਹੋਏ ਡੁੱਬਿਓ ਚਾਹੇ,
0: ਸੁੱਖਾ ਸਿੰਘ ਕਦੇ ਉਲਟਾ ਹੁੰਦਾ ਕਦੇ ਪੁਲਟਾ ਹੁੰਦਾ, ਪਾਣੀ ਵਿੱਚ ਡੁੱਬਣਾ ਚਾਹੁੰਦਾ ਹੈ,
1: ਨੀਰ ਨਾ ਡੋਬੈ ਉੱਪਰ ਬਹੈ,
0: ਕਹਿੰਦੇ ਪਾਣੀ ਡੋਬੇ ਹੀ ਨਾ, ਫਿਰ ਉੱਤੇ ਤਰ ਜਿਆ ਕਰਨ, ਥੱਲੇ ਆਇਆ ਕਰਨ ਡੁੱਬਣ, ਡੁਬਕਾ ਜਿਹਾ ਲੈ ਕੇ ਗੋਤਾ ਜਿਹਾ ਮਾਰਨ, ਪਾਣੀ ਫਿਰ ਉੱਤੇ ਨੂੰ ਤਾਰ ਦਿਆ ਕਰੇ। ਇਹੋ ਜੀ ਕਲਾ ਵਰਤੀ ਸ਼ਹੀਦਾਂ ਦੀ।
1: ਤਬ ਉਸ ਭਾਈ ਖੂਹ ਮੱਧ ਬੜਾ,
0: ਕਹਿੰਦੇ ਬਾਬੇ ਸੁੱਖਾ ਸਿੰਘ ਦਾ ਪਰਿਵਾਰਾਂ ਚੋਂ ਭਰਾ ਸੀ ਇੱਕ, ਉਹ ਫਿਰ ਖੂਹ ਚ ਵੜਿਆ ਰੱਸੇ ਨਾਲ ਲਟਕ ਕੇ,
1: ਫੜੀ ਫੜੀ ਲੱਜ ਪੁਨ ਵਹਿ ਭੀ ਬੜਾ,
0: ਉਹਨੇ ਲੱਜ ਫੜੀ ਹੋਈ, ਰੱਸਾ ਫੜਿਆ ਹੋਇਆ ਤੇ ਥੱਲੇ ਖੂਹ ਦੇ ਵਿੱਚ ਕੋਲ ਚਲਾ ਗਿਆ ਸੁੱਖਾ ਸਿੰਘ ਦੇ।
1: ਤਾਉ ਲਾਉ ਏਕ ਸਿੰਘ ਤਹ ਆਈ,
0: ਸੁੱਖਾ ਸਿੰਘ ਦੀ ਬਾਂਹ ਫੜੇ ਵੀ ਚੱਲ ਬਾਹਰ ਚੱਲ, ਉਹ ਛੜਾਵੇ, ਕਹਿੰਦਾ ਮੈਂ ਨੀ ਜਾਣਾ, ਮੈਂ ਤਾਂ ਇੱਥੇ ਹੀ ਮਰਨਾ। ਜਦੋਂ ਇਹ ਕਸ਼ਮਕਸ਼ ਚੱਲ ਰਹੀ ਸੀ ਕਿ ਇੰਨੇ ਨੂੰ ਇੱਕ ਨਿਹੰਗ ਸਿੰਘ, ਬਾਣੀ ਬਾਣੇ ਦਾ ਧਾਰਨੀ, ਪਰਮੇਸ਼ਰ ਜਾਣੇ ਵੀ ਮਾਨੋ ਜਿਵੇਂ ਸ਼ਾਇਦ ਬਾਜਾਂ ਵਾਲੇ ਸਤਿਗੁਰੂ ਆਪ ਹੀ ਉਹ ਸਿੰਘ ਦੇ ਰੂਪ ਚ ਆਏ ਇਹਨੂੰ ਪ੍ਰੇਰਣ, ਕਹਿੰਦੇ ਬਾਹਰੋਂ ਆ ਗਿਆ ਉਹ ਨਿਹੰਗ ਸਿੰਘ। ਉਹਨੇ ਸੁੱਖਾ ਸਿੰਘ ਨੂੰ ਵੇਖਿਆ, ਪਤਾ ਕੀਤਾ ਸਾਰਾ ਮਸਲਾ, ਤੇ ਉਹਨੇ ਆਵਾਜ਼ ਮਾਰੀ ਸੁੱਖਾ ਸਿੰਘ ਨੂੰ, ਕਹਿਣ ਲੱਗੇ
1: ਉਹਨੇ ਆਖ ਕਰ ਇਮ ਸਮਝਾਈ,
0: ਉਹ ਜਿਹੜਾ ਨਿਹੰਗ ਸਿੰਘ ਆਇਆ ਉਹਨੇ ਆਵਾਜ਼ ਮਾਰੀ ਸੁੱਖਾ ਸਿੰਘ ਨੂੰ, ਨੀਲੇ ਰੰਗ ਦਾ ਉਹਨੇ ਬਾਣਾ ਪਾਇਆ ਨਿਹੰਗ ਸਿੰਘ ਨੇ, ਚੱਕਰ ਦੁਮਾਲਾ ਸੀਸ ਤੇ ਸਜਾਇਆ ਹੋਇਆ, ਤੇ ਆਵਾਜ਼ ਮਾਰ ਕੇ ਬਾਬਾ ਸੁੱਖਾ ਸਿੰਘ ਨੂੰ ਕਹਿਣ ਲੱਗਾ,
1: ਮਰਨੋ ਹੈ ਮਰ ਤੁਰਕਣ ਸਿਰ ਚਾਰ,
0: ਕਹਿਣ ਲੱਗੇ ਉਹ ਸੁੱਖਾ ਸਿਆ, ਇਹ ਕਾਇਰਾਂ ਦੀ ਮੌਤ ਕਿਉਂ ਮਰਦਾ, ਗੀਦੀਆਂ ਵਾਂਗੂ ਆਤਮ ਹੱਤਿਆ ਕਰਨੀ ਕਾਇਰਾਂ ਤੇ ਬੁਜਦਲਾਂ ਦਾ ਕੰਮ ਹੁੰਦਾ, ਜੇ ਮਰਨਾ ਹੀ ਆ ਤਾਂ ਦੁਸ਼ਮਣ ਦੀ ਹਿੱਕ ਚ ਵੱਜ ਕੇ ਮਰ, ਕੋਈ ਪੰਜ ਸੱਤ ਮਾਰ ਕੇ ਮਰ, ਏਦਾਂ ਕਿਉਂ ਮਰਦਾ। ਆਖੋ ਸਤਨਾਮ ਸ੍ਰੀ। ਕਈ ਵਾਰੀ ਘੜੀ ਦਾ ਬੋਲਿਆ ਬੋਲ ਬੜੀ ਜੀਵਨ ਬਦਲ ਕੇ ਰੱਖ ਦਿੰਦਾ, ਕੋਈ ਸੇਵਾ ਸਿਮਰਨ ਵਾਲਾ ਮਹਾਂਪੁਰਖ ਬਚਨ ਕਰਦੇ, ਉਹਦੇ ਬਚਨਾਂ ਨਾਲ ਹੀ ਜ਼ਿੰਦਗੀ ਬਦਲ ਜਾਂਦੀ ਹੈ, ਜੀਵਨ ਬਦਲ ਜਾਂਦੇ ਹੈ। ਉਹਨੇ ਆਖਿਆ ਵੀ ਏਦਾਂ ਆਤਮ ਹੱਤਿਆ ਕਰਕੇ ਮਰਨਾ ਬੜਾ ਵੱਡਾ ਪਾਪ ਹੈ, ਆਤਮ ਘਾਤੀ ਜਗਤ ਕਸਾਈ। ਖਾਲਸਾ ਜੀ, ਇੱਕ ਪ੍ਰੇਤ ਜੂਨੀ ਹੁੰਦੀ, ਪ੍ਰੇਤ 84 ਲੱਖ ਜੂਨੀਆਂ ਚੋਂ ਸਭ ਤੋਂ ਜ਼ਿਆਦਾ ਕਸ਼ਟਦਾਇਕ ਤੇ ਪੀੜਾਦਾਇਕ ਜਿਹੜੀ ਜੂਨੀ ਉਹ ਪ੍ਰੇਤ ਦੀ ਜੂਨੀ ਹੁੰਦੀ ਹੈ, ਸਭ ਤੋਂ ਜ਼ਿਆਦਾ ਕਸ਼ਟਦਾਇਕ। ਵੀ ਹੁੰਦੇ ਉਹ ਮਨੁੱਖਾਂ ਵਾਂਗੂ ਨੇ, ਸਾਰੀਆਂ ਚੀਜ਼ਾਂ ਵੇਖ ਸਕਦੇ ਆ, ਮਾਣ ਸਕਦੇ ਆ, ਪਰ ਉਹਨੂੰ ਭੋਗ ਨਹੀਂ ਸਕਦੇ, ਪਦਾਰਥ ਸਾਹਮਣੇ ਪਿਆ ਖਾ ਨਹੀਂ ਸਕਦੇ, ਕਿੱਡਾ ਵੱਡਾ ਦੁੱਖ ਹੈ। ਖਾਣ ਨੂੰ ਗੰਦਗੀ ਵਿਸ਼ਟਾ ਮਿਲਦੀ ਹੈ ਉਹਨਾਂ ਨੂੰ। ਗੁਰਬਾਣੀ ਦਾ ਮਹਾਂਵਾਕ ਹੈ, ਪ੍ਰੇਤ ਪਿੰਜਰ ਮਹਿ ਕਸ਼ਟ ਕੰਧੇਰੇ। ਪ੍ਰੇਤ ਪਿੰਜਰ ਜਿਹੜਾ ਪ੍ਰੇਤ ਦੀ ਜੂਨੀ ਹੈ, ਉਹਦੇ ਚ ਬੜਾ ਭਿਆਨਕ ਕਸ਼ਟ ਹੈ। ਵਿਦਵਾਨ ਇਹ ਵੀ ਲਿਖਦੇ ਆ, ਕਹਿੰਦੇ ਆ ਕਿ ਜਿੰਨਾ ਜ਼ਿਆਦਾ ਕੋਈ ਤੜਫ ਕੇ, ਪ੍ਰੇਤ ਬਣਦੇ ਕਿਹੜੇ ਨੇ ਜ਼ਿਆਦਾ ਤੌਰ ਤੇ ਦੋ ਤਰ੍ਹਾਂ, ਇੱਕ ਤਾਂ ਜਿਹੜੇ ਘਰਾਂ ਦਾ ਚਿੰਤਨ ਕਰਕੇ ਮਰ ਗਏ, ਗੁਰਬਾਣੀ ਕਹਿੰਦੀ ਉਹ ਪ੍ਰੇਤ ਬਣ ਗਏ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਵਾਲੇ ਉਤਰ। ਦੂਜੇ ਉਹ ਬਣਦੇ ਆ ਪ੍ਰੇਤ ਜਿਹੜੇ ਆਤਮ ਹੱਤਿਆ ਕਰਦੇ, ਸੁਸਾਈਡ ਕਰਦੇ। ਜਿੰਨਾ ਜ਼ਿਆਦਾ ਕੋਈ ਤੜਫ ਕੇ ਪ੍ਰਾਣ ਤਿਆਗਦਾ, ਮੰਨ ਲਓ ਵੀ ਕੋਈ ਅੱਗ ਦੇ ਵਿੱਚ ਸੜ ਕੇ ਮਰਦਾ, ਆਪਣੇ ਆਪ ਨੂੰ ਅੱਗ ਲਾ ਕੇ ਸੜਦਾ, ਉਹ ਹੁਣ ਕਿੰਨੀ ਜ਼ਿਆਦਾ ਤੜਫ ਕੇ ਉਹਦੀ ਜਿੰਦ ਨਿਕਲਣੀ ਹੈ ਜਿਉਂਦੇ ਨੇ ਜਦੋਂ ਸੜ ਕੇ ਮਰਨਾ। ਜਿੰਨਾ ਜ਼ਿਆਦਾ ਤੜਫ ਕੇ ਮਰੇਗਾ ਜਾਂ ਫਾਹ ਲੈ ਕੇ ਜਾਂ ਪਾਣੀ 'ਚ ਡੁੱਬ ਕੇ, ਜਿੰਨਾ ਜ਼ਿਆਦਾ ਤੜਫ ਕੇ ਪ੍ਰਾਣ ਤਿਆਗੇਗਾ, ਓਨਾ ਹੀ ਜ਼ਿਆਦਾ ਭਿਆਨਕ ਪ੍ਰੇਤ ਉਹ ਬਣੇਗਾ, ਉਤਨਾ ਭਿਆਨਕ ਪ੍ਰੇਤ ਬਣੇਗਾ। ਔਰ ਇਹ ਜੂਨੀਆਂ ਹਨ ਸੰਸਾਰ ਵਿੱਚ, ਇਹ ਵੀ ਚੱਲਦੀਆਂ ਨੇ, ਇਹਨਾਂ ਦੇ ਵੀ ਟੱਬਰ ਹੁੰਦੇ ਆ, ਇਹਨਾਂ ਦਾ ਵੀ ਵਾਧਾ ਹੁੰਦਾ। ਖੈਰ, ਵਿਸ਼ੇ ਤੋਂ ਬਾਹਰ ਨਾ ਜਾਵਾਂ, ਉਹ ਸਿੰਘ ਕਹਿਣ ਲੱਗਾ, ਸੁੱਖਾ ਸਿਆ ਆਤਮਘਾਤੀ ਜਗਤ ਕਸਾਈ, ਏਦਾਂ ਸੁਸਾਈਡ ਕਰਨਾ, ਆਤਮ ਹੱਤਿਆ ਕਰਨਾ, ਇਹ ਬੜਾ ਵੱਡਾ ਪਾਪ ਹੈ, ਬੱਜਰ ਪਾਪ।

0: ਜੇ ਮਰਨਾ ਤੇ ਉਹਨਾਂ ਨਾਲ ਲੜ ਕੇ ਮਰੀਏ, ਜਿਹਨਾਂ ਤੁਰਕਾਂ ਨੇ ਜਿਹਨਾਂ ਮਲੇਛਾਂ ਨੇ ਸਾਡੇ ਸਤਿਗੁਰਾਂ ਨੂੰ ਅਕਾਇਆ, ਜਿਹਨਾਂ ਮਲੇਛਾਂ ਨੇ ਪੰਜਵੇਂ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਤੇ ਬਹਾਇਆ, ਜਿਹਨਾਂ ਮਲੇਛਾਂ ਨੇ ਨੌਵੇਂ ਪਾਤਸ਼ਾਹ ਦੇ ਸੀਸ ਤੇ ਤਲਵਾਰਾਂ ਚਲਾਈਆਂ, ਜਿਹਨਾਂ ਮਲੇਛਾਂ 7 ਸਾਲ ਤੇ 9 ਸਾਲ ਦੇ ਬਾਲਕਾਂ ਦੇ ਗਲੇ ਕੋਹੇ ਹੈ, ਐ ਸੁੱਖਾ ਸਿਆ ਉਹ ਹਾਲੇ ਜਿਉਂਦੇ ਹੈ। ਉਹਨਾਂ ਨੂੰ ਮਾਰ, ਜੇ ਮਰਨਾ ਉਹਨਾਂ ਨੂੰ ਮਾਰ ਕੇ ਮਰ।
1: ਇੰਦਨ ਕੋ ਚਹੈ ਤੁਰਕ ਬਣਾਏ,
0: ਉਹਨਾਂ ਤੁਰਕਾਂ ਨੂੰ ਮਾਰ ਜਿਹੜੇ ਸਾਰਿਆਂ ਸਿੱਖਾਂ ਨੂੰ ਤੁਰਕ ਬਣਾਉਣਾ ਚਾਹੁੰਦੇ ਆ, ਜਿਹੜੇ ਹਿੰਦੂਆਂ ਨੂੰ ਤੁਰਕ ਬਣਾਉਣਾ ਚਾਹੁੰਦੇ।

0: ਬਾਹਰ ਨਿਕਲ ਖੂਹ ਚੋਂ, ਕੁਝ ਨੀ ਵਿਗੜਿਆ ਤੇਰਾ, ਤੂੰ ਆਪ ਥੋੜੀ ਕਟਾਏ ਆ ਕੇਸ। ਧੋਖੇ ਨਾਲ ਮਰੇ ਬੰਦੇ ਦੇ ਕੇਸ ਕੱਟ ਤੇ ਉਹਦਾ ਕੀ ਹੋਇਆ? ਬੇਹੋਸ਼ ਸੀ। ਤੂੰ ਆਪ ਤਾਂ ਨੀ ਨਾ ਕਟਾਏ, ਤੇਰੀ ਸਿੱਖੀ ਸਾਬਤ ਹੈ, ਨਿਕਲ ਬਾਹਰ ਤੇ ਆ ਕੇ ਸਿੰਘਾਂ ਨਾਲ ਖਾਲਸੇ ਨਾਲ ਜਾ ਕੇ ਰਲ ਕੇ ਪੰਥ ਦੀ ਸੇਵਾ ਕਰ।
1: ਮਾਰ ਤੁਰਕਣ ਕੋ ਹੋਵੋ ਸ਼ਹੀਦ,
0: ਔਰ ਮਲੇਛਾਂ ਨੂੰ ਮਾਰ ਕੇ ਸ਼ਹੀਦੀਆਂ ਪ੍ਰਾਪਤ ਕਰ। ਇੱਥੇ ਮਰੇਗਾ ਖੂਹ ਵਿੱਚ ਤੇ ਕਾਇਰ ਦੀ ਮੋਤੇ ਮਰੇਗਾ,

0: ਸ਼ਹੀਦ ਬਾਬਾ ਸੁੱਖਾ ਸਿੰਘ, ਤੈਨੂੰ ਸ਼ਹੀਦ ਦੀ ਪਦਵੀ ਪ੍ਰਾਪਤ ਹੋਵੇਗੀ। ਇਹ ਬੜੀ ਵੱਡੀ ਉੱਚੀ ਪਦਵੀ ਹੈ।
1: ਹਮਰੇ ਤੁਮਕੋ ਯਹੀ ਤਕੀਦ,
0: ਮੇਰੀ ਤੈਨੂੰ ਤਾਕੀਦ ਹੈ। ਕਹਿੰਦੇ ਇਹ ਬੇਨਤੀ ਨਹੀਂ ਹੈ ਮੇਰੀ, ਉਹ ਨਿਹੰਗ ਸਿੰਘ ਕਹਿੰਦਾ ਬਾਬਾ ਸੁੱਖਾ ਸਿੰਘ ਨੂੰ, ਕਹਿੰਦੇ ਮੇਰੀ ਤੈਨੂੰ ਇਹ ਤਾਕੀਦ ਹੈ ਵੀ ਹੁਣੇ ਰੱਸਾ ਫੜ ਤੇ ਬਾਹਰ ਆ ਜਾ।
1: ਦੋਹਰਾ ਤਬ ਸੁੱਖਾ ਸਿੰਘ ਮੰਨ ਲਈ।
0: ਹੁਣ ਜਦੋਂ ਨਿਹੰਗ ਸਿੰਘ ਨੇ ਉੱਤੋਂ ਬਚਨ ਕਿਹਾ, ਸੁੱਖਾ ਸਿੰਘ ਨੇ ਕਿਹਾ ਜੀ ਸੱਤ ਬਚਨ, ਰਿਸ਼ਤੇਦਾਰਾਂ ਦੀ ਨਹੀਂ ਮੰਨੀ ਜਿਨ੍ਹਾਂ ਨੇ ਕੇਸ ਕੱਟੇ, ਮਾਂ ਪਿਓ ਦੀ ਨਹੀਂ ਮੰਨੀ। ਜਦੋਂ ਉਸ ਨਿਹੰਗ ਸਿੰਘ ਨੇ ਕਿਹਾ ਵੀ ਨਿਕਲ ਜਾ ਬਾਹਰ ਆ ਜਾ, ਕਹਿੰਦਾ ਜੀ ਸੱਤ ਬਚਨ, ਸੱਤ ਬਚਨ ਕਹਿ ਕੇ ਰੱਸਾ ਫੜ ਲਿਆ।
1: ਨਿਕਸਿਓ ਇਮ ਚਿਤ ਧਾਰ,
0: ਮਨ ਚ ਸੋਚ ਕੇ ਬਾਬਾ ਸੁੱਖਾ ਸਿੰਘ ਜੀ ਖੂਹ ਚੋਂ ਬਾਹਰ ਨਿਕਲੇ।
1: ਇਹਨੇ ਸਿੰਘ ਸਾਚੀ ਕਹੀ,
0: ਕਹਿਣ ਲੱਗਾ ਸੋਚਿਆ ਮਨ ਚ ਵੀ ਆਹ ਜਿਹੜਾ ਸਿੰਘ ਬਚਨ ਕਰ ਰਿਹਾ ਬਿਲਕੁਲ ਸੱਚ ਕਹਿ ਰਿਹਾ, ਇਹ ਬਚਨ ਇਹਦਾ ਇੱਕ ਇੱਕ ਸੱਚ ਹੈ।

0: ਕਹਿੰਦੇ ਪਹਿਲਾਂ ਨਾਲੋਂ ਵੀ ਪੱਕੇ ਹੋ ਗਏ ਸੁੱਖਾ ਸਿੰਘ, ਪਹਿਲਾਂ ਹੀ ਪੱਕੇ ਸੀ ਪਰ ਪਹਿਲਾਂ ਨਾਲੋਂ ਵੀ ਹਿਰਦੇ ਚ ਇੱਕ ਹੋਰ ਦ੍ਰਿੜਤਾ ਆ ਗਈ, ਇੱਕ ਹੋਰ ਪਰਪੱਕਤਾ ਆ ਗਈ। ਕੀ ਪਰਪੱਕਤਾ ਆਈ ਅੱਗੇ ਦੱਸਦੇ।
1: ਮਰੈ ਨਹੀਂ ਬਿਨ ਮੌਤੈ ਆਈ।
0: ਬਾਬਾ ਸੁੱਖਾ ਸਿੰਘ ਨੇ ਮਨ ਚ ਠਾਣ ਲਈ ਵੀ ਜਦੋਂ ਤਾਈ ਮੌਤ ਨਹੀਂ ਆਉਂਦੀ ਨਾ ਉਦੋਂ ਤੱਕ ਬੰਦਾ ਮਰ ਨਹੀਂ ਸਕਦਾ, ਜਦੋਂ ਤੱਕ ਮੌਤ ਆਈ ਨਹੀਂ ਉਦੋਂ ਤੱਕ ਬੰਦਾ ਮਰ ਨਹੀਂ ਸਕਦਾ ਤੇ ਨਾ ਹੀ ਕੋਈ ਮਾਰ ਸਕਦਾ।
1: ਖੂਹ ਪੜੇ ਭੀ ਮਰੇ ਹਮ ਨਾਹੇ।
0: ਕਹਿੰਦੇ ਵੇਖੋ ਮੈਂ ਤਾਂ ਖੂਹ ਚ ਡੇਗੀ ਪਿਆ ਸੀ, ਡੂੰਘਾ ਪਾਣੀ ਸੀ, ਫਿਰ ਵੀ ਨਹੀਂ ਮਰਿਆ। ਯਾਨੀ ਕਿ ਜੇ ਮੌਤ ਨਹੀਂ ਆਈ ਨਾ ਫਿਰ ਆਪੇ ਮਰਿਆ ਵੀ ਨਹੀਂ ਜਾ ਸਕਦਾ। ਕਹਿੰਦੇ ਖੂਹ ਵਿੱਚ ਡਿੱਗਿਆ ਫਿਰ ਵੀ ਮੌਤ ਨਹੀਂ ਆਈ।
1: ਰਹੇ ਮਰਨ ਕੋ ਬਹੁ ਚਿਤ ਚਾਹੇ।
0: ਕਹਿੰਦੇ ਹੁਣ ਮਰਨ ਦੀ ਜਿੰਨੀ ਮਰਜ਼ੀ ਚਾਹਨਾ ਹੋਵੇ ਬੰਦਾ ਕਹੇ ਵੀ ਮੈਂ ਮਰ ਜਾ, ਆਪਣੇ ਆਪ ਨਹੀਂ ਮਰਿਆ ਜਾ ਸਕਦਾ। ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਕਹਿੰਦੇ ਆਪਣੇ ਜ਼ੋਰ ਨਾਲ ਨਾ ਜੀਵਿਆ ਜਾ ਸਕਦਾ, ਆਪਣੇ ਜ਼ੋਰ ਨਾਲ ਨਾ ਹੀ ਮਰਿਆ ਜਾ ਸਕਦਾ।
1: ਤਬ ਸੁੱਖਾ ਸਿੰਘ ਜੋ ਮਨ ਧਾਰਿਓ।
0: ਕਹਿੰਦੇ ਬਾਬਾ ਸੁੱਖਾ ਸਿੰਘ ਜੀ ਨੇ ਆਪਣੇ ਮਨ ਚ ਧਾਰ ਲਈ।
1: ਨਹਿ ਤੁਰਕਣ ਕੋ ਮਿਟੋ ਲਲਕਾਰਿਓ।
0: ਕਹਿੰਦੇ ਤੁਰਕਾਂ ਨੂੰ ਹੁਣ ਲਲਕਾਰ ਲਲਕਾਰ ਕੇ ਮਾਰਾਂਗੇ, ਵੰਗਾਰ ਵੰਗਾਰ ਕੇ ਮਾਰਾਂਗੇ।
1: ਇੱਕ ਅੱਧ ਸ਼ਸਤਰ ਜਾਊਂਗੋ ਲਾਏ।
0: ਕਹਿੰਦੇ ਇੱਕ ਅੱਧਾ ਸ਼ਸਤਰ ਤਾਂ ਲਾਵਾਂਗਾ ਨਾ ਮਲੇਛਾਂ ਨੂੰ, ਜਦੋਂ ਜੇ 150 ਤੁਰਕ ਹੋਏ ਤੇ ਮੈਂ ਇਕੱਲਾ ਵੀ ਹੋਇਆ, ਦੋ ਚਾਰਾਂ ਨੂੰ ਤਾਂ ਮਾਰਾਂਗਾ ਹੀ ਨਾ, ਦੋ ਚਾਰਾਂ ਨੂੰ ਤਾਂ ਵੱਢਾਂ ਕੱਟਾਂਗਾ।
1: ਤਾਂ ਫਿਰ ਜਾਊਂ ਦਾਉ ਬਚਾਏ।
0: ਕਹਿੰਦੇ ਫਿਰ ਵੀ ਦਾਅ ਬਚਾ ਕੇ ਨਿਕਲ ਜਾਵਾਂਗੇ, ਜੇ ਆਈ ਨੀ ਨਾ ਤੇ ਭਾਵੇਂ 10 ਲੱਖ ਤੁਰਕ ਵੀ ਇਕੱਲੇ ਨੂੰ ਘੇਰ ਲੈਣ ਮਾਰ ਨਹੀਂ ਸਕਦੇ, ਜੇ ਆ ਗਈ ਤੇ ਫਿਰ ਇਕੱਲੇ ਦੇ ਹੱਥੋਂ ਵੀ ਮਾਰਿਆ ਜਾਵਾਂਗਾ। ਇਹ ਮਨ ਦੇ ਵਿੱਚ ਪੱਕਾ ਕਰ ਲਿਆ ਬਾਬਾ ਸੁੱਖਾ ਸਿੰਘ ਜੀ ਨੇ।
1: ਦੋਹਰਾ ਉਸੇ ਪਿੰਡ ਕੇ ਪੈਂਚ ਪੈ।
0: ਕਹਿੰਦੇ ਉਸੇ ਪਿੰਡ ਮਾੜੀ ਕੰਬੂ ਕੀ ਦੇਣਾ, ਇੱਕ ਪੰਚ ਸੀ ਪਿੰਡ ਦਾ। ਹਾਂਜੀ,
1: ਘੋੜੀ ਥੀ ਇੱਕ ਚੰਗ।
0: ਉਹਦੇ ਕੋਲ ਨਾ ਇੱਕ ਘੋੜੀ ਸੀ ਬੜੀ ਵਧੀਆ। ਹੁਣ ਜੰਗਲ

0: ਜਾਣਾ ਸਿੰਘਾਂ ਨਾਲ ਰਲਣਾ, ਘੋੜੀ ਚਾਹੀਦੀ ਸੀ ਜਾਂ ਘੋੜਾ, ਘੋੜਾ ਤਾਂ ਹੈ ਨਹੀਂ ਸੀ ਪਿੰਡ ਚ, ਉਹ ਪਿੰਡ ਦਾ ਪੰਚ ਸੀ ਉਹਦੇ ਕੋਲ ਘੋੜੀ ਸੀ ਬੜੀ ਵਧੀਆ,
1: ਪਾਣੀ ਪਿਲਾਵਣ ਭੇਤ ਸੋ,
0: ਕਹਿੰਦੇ ਇਹ ਚਲੇ ਗਏ ਪੰਚ ਦੇ ਘਰ, ਉਹਨੂੰ ਕਹਿੰਦੇ ਲਿਆ ਪਰ ਪੰਚ ਸਾਹਿਬ ਆ ਘੋੜੀ ਤੁਹਾਡੀ ਦੀ ਮੈਂ ਸੇਵਾ ਟਹਿਲ ਕਰਾਂ ਤੇ ਪਾਣੀ ਪਿਆ ਲਿਆਵਾਂ ਇਹਨੂੰ। ਪੰਚ ਨੇ ਆਖਿਆ ਵੀ ਜਾ ਪਿਆ ਲਿਆ, ਤੇ ਕਹਿੰਦੇ ਬਾਬਾ ਸੁੱਖਾ ਸਿੰਘ ਜੀ ਉਹਨੂੰ ਪਾਣੀ ਪਿਆਣ ਦੇ ਬਹਾਨੇ ਲੈ ਗਏ,
1: ਲੈ ਜਾਏ ਰਲਿਓ ਨੇ ਸੰਗ,
0: ਲਗਾਮ ਪਾਈ ਹੋਈ ਸੀ, ਕਾਠੀ ਦੀ ਲੋੜ ਹੀ ਨਹੀਂ ਨਿਹੰਗ ਸਿੰਘਾਂ ਨੂੰ। ਕਹਿੰਦੇ ਬਾਬਾ ਸੁੱਖਾ ਸਿੰਘ ਨੇ ਛਾਲ ਮਾਰੀ ਘੋੜੀ ਤੇ ਮਾਰ ਕੇ ਪਲਾਕੀ ਦੇ ਸਿੰਘਾਂ ਵਿੱਚ ਜਾ ਰਲੇ, ਘੋੜੀ ਲੈ ਕੇ ਨਿਕਲ ਕੇ ਚਲੇ ਗਏ।
1: ਚਾਓ ਪਏ ਜਾ ਕਰ ਪੰਥ ਖਾਲਸੇ ਰਲਿਓ,
0: ਜਾ ਕੇ ਖਾਲਸੇ ਪੰਥ ਵਿੱਚ ਬਾਬਾ ਸੁੱਖਾ ਸਿੰਘ ਜੀ ਦੁਬਾਰਾ ਰਲ ਗਏ।
1: ਪੁੱਛ ਡੇਰੇ ਸਿਆਮ ਸਿੰਘ ਕੇ ਵੜਿਓ,
0: ਕਿੱਥੇ ਆਏ ਜਥੇਦਾਰ ਸਨ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਮੀਤ ਜਥੇਦਾਰ ਸੀ, ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, 12,000 ਫੌਜ ਹੁੰਦੀ ਸੀ ਇਹਨਾਂ ਨਾਲ ਤਿਆਰ ਬਰ ਤਿਆਰ। ਇਹ ਭਾਈ ਰਤਨ ਸਿੰਘ ਭੰਗੂ ਦੇ ਨਾਨਾ ਜੀ ਸੀ ਬਾਬਾ ਸ਼ਾਮ ਸਿੰਘ ਜੀ, ਨਾਰਲਾ ਪਿੰਡ ਹੈ ਇੱਧਰ ਬਾਰਡਰ ਤੇ ਅੰਮ੍ਰਿਤਸਰ ਸਾਹਿਬ ਤੋਂ ਪਰੇ। ਤਾਂ ਨਾਰਲੇ ਪਿੰਡ ਦੇ ਰਹਿਣ ਵਾਲੇ ਬਾਬਾ ਸ਼ਾਮ ਸਿੰਘ ਜੀ ਜਿਹਦੇ ਜਥੇ, ਇਹਨਾਂ ਵਿੱਚੋਂ ਹੀ ਕਰੋੜ ਸਿੰਘੀਆਂ ਦੀ ਮਿਸਲ ਨਿਕਲੀ। ਤਾਂ ਉਸ ਜਥੇ ਵਿੱਚ ਬਾਬਾ ਸੁੱਖਾ ਸਿੰਘ ਜੀ ਜਾ ਕੇ ਬਾਬਾ ਸ਼ਾਮ ਸਿੰਘ ਜੀ ਕੋਲ ਹਾਜ਼ਰ ਹੋਏ, ਆਖਿਆ ਖਾਲਸਾ ਜੀ ਮੈਨੂੰ ਪੰਥ 'ਚ ਸ਼ਾਮਿਲ ਕਰੋ। ਤਾਂ ਇਹਨੂੰ ਸੁਧਾਈ ਕਰਕੇ ਦੁਬਾਰਾ ਪੌਲ ਛਕਾ ਕੇ ਤਿਆਰ ਬਰ ਤਿਆਰ ਕੀਤਾ।
1: ਪਾਹੁਲ ਸ਼ਾਮ ਸਿੰਘ ਤੇ ਲਈ,
0: ਜਥੇਦਾਰ ਬਾਬਾ ਸ਼ਾਮ ਸਿੰਘ ਜੀ ਕੋਲੋਂ ਬਾਬਾ ਸੁੱਖਾ ਸਿੰਘ ਜੀ ਨੇ ਦੁਬਾਰਾ ਖੰਡੇ ਬਾਟੇ ਦੀ ਪੌਲ ਲਈ।
1: ਪੁੱਤਰਨ ਜਿਮ ਉਸ ਪ੍ਰੀਤ ਉਪਜਈ,
0: ਬਾਬਾ ਸ਼ਾਮ ਸਿੰਘ ਜੀ ਦੇ ਮਨ ਚ ਪੁੱਤਰਾਂ ਵਾਂਗੂ ਪ੍ਰੇਮ ਆ ਗਿਆ ਵੀ ਇਹ ਮੇਰਾ ਪੁੱਤ ਹੈ, ਤੇ ਪੁੱਤਰਾਂ ਵਾਂਗੂ ਪ੍ਰੇਮ ਦੀ ਖੇਡ ਬਣ ਗਈ। ਹਾਂਜੀ,
1: ਤਾਉ ਸੁੱਖੇ ਸਿੰਘ ਯਾਉ ਦਿਲ ਆਈ,
0: ਕਹਿੰਦੇ ਇੱਕ ਦਿਨ ਬਾਬਾ ਸੁੱਖਾ ਸਿੰਘ ਜੀ ਦੇ ਮਨ ਚ ਨਾ ਮੌਜ ਆਈ, ਜਿਵੇਂ ਮਨ ਚ ਓਦਾਂ ਖਿਆਲ ਉਹ ਆ ਗਿਆ,
1: ਘੋੜੀ ਕੋ ਮੁੱਲ ਦਈਏ ਕਲਾਈ,
0: ਮਨ ਹੀ ਮਨ ਆਪਣੇ ਆਪ ਨੂੰ ਕਹਿੰਦੇ ਯਾਰਾ ਉਹ ਜਿਹੜੀ ਤੂੰ ਪੰਚ ਦੀ ਘੋੜੀ ਲਿਆਇਆ ਤੇ ਉਹਦੇ ਪੈਸੇ ਨੀ ਮੋੜੇ ਆਪਾਂ, ਉਹਨੇ ਸੋਚਣਾ ਵੀ ਸੁੱਖਾ ਸਿੰਘ ਮੇਰੇ ਨਾਲ ਦਗਾ ਕਰ ਗਿਆ, ਨਾਲੇ ਪਿੰਡ ਦਾ ਪੰਚ ਹੈ, ਕੱਲ ਨੂੰ ਪਿੰਡ ਚ ਆਉਣਾ ਜਾਣਾ ਵੀ ਪੈਂਦਾ ਤੇ ਮੇਰੀ ਮੁਖਬਰੀ ਕਰੇਗਾ, ਤੇ ਸਿਆਣਪ ਇਹ ਸੀ ਰਾਜਨੀਤੀ ਦੀ ਵੀ ਉਹਨੂੰ ਪੰਚ ਨੂੰ ਵੀ ਕਾਬੂ ਕਰੀਏ, ਕਿਵੇਂ ਕਰੀਏ, ਤਮਾ ਦੇ ਕੇ। ਕਹਿੰਦੇ ਤੇਲ ਤਮਾ ਜਾਕੋ ਮਿਲਿਆ ਤੁਰਤ ਨਰਮ ਹੋਏ ਜਾਏ, ਵੀ ਜਿਹੜੀ ਮੈਂ ਉਹਦੀ ਘੋੜੀ ਲਿਆਇਆ ਮੈਂ ਉਹਦੇ ਪੈਸੇ ਦੁੱਗਣੇ ਦੇ ਦਿਆਂ, ਉਹਨੂੰ ਜਿੰਨੇ ਦੀ ਹੈ ਦੁੱਗਣੇ ਪੈਸੇ ਦੇ ਦਿਆਂਗਾ, ਪੰਚ ਵੀ ਖੁਸ਼ ਤੇ ਆਉਂਦਿਆਂ ਜਾਂਦਿਆਂ ਮੇਰੇ ਨਾਲ ਉਹਦੀ ਮਿੱਤਰਤਾ ਵੀ ਬਣ ਜਾਏਗੀ, ਜੇ ਕਿਤੇ ਕੱਲ੍ਹ ਨੂੰ ਪਿੰਡ 'ਚ ਆਉਣ ਜਾਣ ਦੀ ਲੋੜ ਪਈ ਤੇ ਮੇਰੀ ਮਦਦ ਕਰੇਗਾ। ਤੋ ਬਾਬਾ ਸੁੱਖਾ ਸਿੰਘ ਨੇ ਸੋਚਿਆ ਵੀ ਉਹ ਨਾਲੇ ਉਹਨੂੰ ਇਹ ਵੀ ਹੋਵੇਗਾ ਵੀ ਸਿੰਘ ਇੱਦਾਂ ਨਹੀਂ ਕਰਦੇ ਵੀ ਕਿਸੇ ਦੀ ਧੱਕੇ ਨਾਲ ਘੋੜੀ ਖੋਲ੍ਹ ਕੇ ਲੈ ਜਾਣ, ਇਹ ਤਾਂ ਮੇਰੀ ਮਜਬੂਰੀ ਸੀ ਲੈ ਕੇ ਜਾਣੀ ਪਈ, ਤੇ ਉਹਦੇ ਪੈਸੇ ਜਿਹੜੇ ਆ ਮੈਂ ਘੋੜੀ ਦੇ ਤਾਰ ਦਿਆਂ।
1: ਯਾਉ ਸਿੰਘ ਤੁਰਿਓ ਲਾਹੌਰੈ ਰਾਹੇ,
0: ਬਾਬਾ ਸੁੱਖਾ ਸਿੰਘ ਜੀ ਇਕੱਲੇ ਹੀ ਕੋਈ ਸਾਥੀ ਨਹੀਂ ਨਾਲ ਲਿਆ, ਉਸੇ ਘੋੜੀ ਤੇ ਸਵਾਰ ਹੋਏ ਤੇ ਉਥੋਂ ਚਲਦੇ ਚਲਦੇ ਲਾਹੌਰ ਨੂੰ ਚਲੇ ਗਏ।
1: ਲਇਓ ਭੇਖ ਤਿੰਨ ਜੱਟ ਬਣਾਏ,
0: ਜਿਵੇਂ ਜ਼ਿਮੀਦਾਰਾਂ ਦਾ ਭੇਸ ਹੁੰਦਾ ਨਾ, ਏਦਾਂ ਜ਼ਿਮੀਦਾਰਾਂ ਦਾ ਭੇਖ ਬਣਾ ਲਿਆ, ਤਲਵਾਰ ਲੁਕਾ ਲਈ ਆਪਣੀ ਕਮਰ ਕੱਸੇ ਚ, ਉੱਤੋਂ ਇੱਕ ਚਾਦਰੇ ਜੇ ਦਾ ਬੁੱਕਲ ਮਾਰ ਲਿਆ ਤੇ ਤੇੜ ਵੀ ਚਾਦਰਾ ਜਾ ਲਾ ਲਿਆ, ਤੇ ਸਿਰ ਤੇ ਜਿਵੇਂ ਸ਼ਮਲੇ ਵਾਲੀ ਪੱਗ ਹੁੰਦੀ ਆ ਓਦਾਂ ਦੀ ਪੱਗ ਬੰਨ ਲਈ। ਏਦਾਂ ਜ਼ਿਮੀਦਾਰਾਂ ਵਾਲਾ ਭੇਖ ਬਾਬਾ ਸੁੱਖਾ ਸਿੰਘ ਨੇ ਬਣਾ ਲਿਆ।
1: ਕੇਸ ਸੀਸ ਤਬ ਥੇ ਉਸ ਥੋੜੇ,
0: ਕਹਿੰਦੇ ਸਿਰ ਤੇ ਕੇਸ ਹੈ ਨਹੀਂ ਸੀ, ਕੇਸ ਕੱਟੇ ਹੋਏ ਸੀ ਨਾ, ਉਹ ਥੋੜੇ ਥੋੜੇ ਕੇਸ ਸੀ, ਉਹ ਕਹਿੰਦੇ ਖੋਲ ਲੇ ਪਿੱਛੇ ਨੂੰ।
1: ਜਾਏ ਵੜਿਓ ਇਮ ਮੱਧ ਲਾਹੌਰੇ,
0: ਕਹਿੰਦੇ ਚੱਲ ਕੇ ਘੋੜੀ ਤੇ ਸਵਾਰ ਹੋ ਕੇ, ਤੇ ਕਿਸੇ ਨੇ ਰੋਕਿਆ ਟੋਕਿਆ, ਉਹਨਾਂ ਆਖਿਆ ਕੋਈ ਆਮ ਜ਼ਿਮੀਦਾਰ ਆ ਹੋਣਾ, ਪਛਾਣਿਆ ਨਹੀਂ ਵੀ ਸਿੰਘ ਹੈ। ਤੋ ਬਾਬਾ ਸੁੱਖਾ ਸਿੰਘ ਜੀ ਲਾਹੌਰ ਸ਼ਹਿਰ ਦੇ ਵਿੱਚ ਪ੍ਰਵੇਸ਼ ਕਰ ਗਏ।
1: ਸੋ ਜਾ ਵੜਿਓ ਸਰਾਫੀ ਬਾਜ਼ਾਰ,
0: ਚਲਦੇ ਚਲਦੇ ਜਿਹੜਾ ਸਰਾਫਾਂ ਦਾ ਬਾਜ਼ਾਰ ਹੁੰਦਾ ਸੁਨਿਆਰਿਆਂ ਦਾ, ਉਸ ਬਾਜ਼ਾਰ ਚ ਬਾਬਾ ਸੁੱਖਾ ਸਿੰਘ ਜੀ ਪਹੁੰਚ ਗਏ।
1: ਫਿਰ ਤਾਂ ਮੋਹਰਨ ਧਰ ਕੰਧੇ ਭਾਰ,
0: ਹੁਣ ਲਾਹੌਰ ਦਾ ਵੱਡਾ ਬਾਜ਼ਾਰ ਸੀ ਸੁਨਿਆਰਿਆਂ ਦਾ, ਉੱਥੇ ਕਈ ਲੋਕ ਜਿਹੜੇ ਸੀ ਨਾ ਉਹ ਮੋਢਿਆਂ ਦੇ ਉੱਤੇ ਧਰ ਕੇ ਨਾ ਸੋਨੇ ਦੀਆਂ ਸ਼ਰਫੀਆਂ ਦੇ ਇੱਕ ਦੁਕਾਨ ਤੋਂ ਦੂਜੀ ਤੇ ਇੱਦਾਂ ਤੁਰੇ ਫਿਰਨ, ਬਾਬਾ ਸੁੱਖਾ ਸਿੰਘ ਜੀ ਵੇਖੀ ਜਾਂਦੇ, ਕਹਿੰਦੇ ਇਹਦਾ ਖਜ਼ਾਨਾ ਹੀ ਬੜਾ ਮਹਾਰਾਜ ਨੇ ਬਖਸ਼ਿਆ, ਜਿੰਨਾ ਮਰਜ਼ੀ ਇੱਥੋਂ ਪਹਿਰੇ 'ਚ ਕਰਕੇ ਲੈ ਜਾਓ। ਕਹਿੰਦੇ ਵੇਖਿਆ ਵੀ ਸੋਨੇ ਦੀਆਂ ਸ਼ਰਫੀਆਂ ਸਾਰਿਆਂ ਨੇ ਮੋਢਿਆਂ ਤੇ ਚੁੱਕੀਆਂ, ਇੱਕ ਦੁਕਾਨ ਤੋਂ ਦੂਜੀ ਤੇ ਇਦਾਂ ਵਪਾਰ ਚੱਲ ਰਿਹਾ।
1: ਇੱਕ ਥੈਲੀ ਸਿੰਘ ਦ੍ਰਿਸ਼ਟੈ ਆਈ,
0: ਇੱਕ ਥੈਲੀ ਬਾਬੇ ਸੁੱਖਾ ਸਿੰਘ ਦੀ ਨਿਗਾਹ ਪੈ ਗਈ ਸੋਨੇ ਦੀਆਂ ਸ਼ਰਫੀਆਂ ਦੀ।
1: ਫੜ ਕੰਧਿਓ ਸਿੰਘ ਲਾਰ ਮੈਂ ਪਾਈ,
0: ਘੋੜੀ ਤੇ ਬੈਠਿਆਂ ਬੈਠਿਆਂ ਗਏ, ਇੱਕ ਬੰਦਾ ਲਈ ਜਾਂਦਾ ਸੀ ਉਹਦੇ ਕੋਲੋਂ ਥੈਲੀ ਖੋਈ, ਥੈਲੀ ਖੋ ਕੇ ਉਹਨੂੰ ਕਹਿੰਦੇ ਆ ਇਹ ਖਾਲਸੇ ਨੂੰ ਲੋੜ ਹੈ ਕਿਉਂਕਿ ਇਹ ਪੈਸਾ ਜਿਹੜਾ ਅਸੀਂ ਲੈ ਕੇ ਚੱਲੇ ਆਪਣੀਆਂ ਨਿੱਜੀ ਜ਼ਰੂਰਤਾਂ ਲਈ ਨਹੀਂ ਲੈ ਕੇ ਚੱਲੇ, ਇਹਦੇ ਨਾਲ ਇਸੇ ਦੇਸ਼ ਦਾ ਭਲਾ ਹੋਣਾ, ਇਸੇ ਸਮਾਜ ਦਾ ਭਲਾ ਹੋਣਾ। ਇਹ ਕਹਿ ਕੇ ਬਾਬਾ ਸੁੱਖਾ ਸਿੰਘ ਨੇ ਉਹ ਥੈਲੀ ਜਿਹੜੀ ਉਹਦੇ ਮੋਢੇ ਤੇ ਧਰੀ ਹੋਈ ਸੋਨੇ ਦੀਆਂ ਸ਼ਰਫੀਆਂ ਦੀ ਉਹਦੇ ਕੋਲੋਂ ਖੋ ਲਈ।
1: ਸ਼ੇੜ ਘੋੜੀ ਦਰਵਾਜ਼ਿਓਂ ਲੰਘ,
0: ਬਸ ਫਿਰ ਘੋੜੀ ਨੂੰ ਲਾਈ ਅੱਡੀ, ਘੋੜੀ ਹਵਾ ਹੋ ਗਈ ਤੇ ਲਾਹੌਰ ਦਾ ਜਿਹੜਾ ਦਰਵਾਜ਼ਾ ਸੀ ਉਹਦੇ ਚੋਂ ਬਾਹਰ ਨਿਕਲੇ।
1: ਕਰੀ ਨਾ ਤਿੰਨ ਕੱਛ ਮਰਨੋ ਸੰਗ,
0: ਮਰਨ ਦਾ ਕੋਈ ਡਰ ਨੀ, ਉਹਨੇ ਆਖਿਆ ਜੇ ਆ ਗਈ ਤਾਂ ਉੱਥੇ ਖੂਹ ਚ ਵੀ ਆ ਜਾਣੀ ਸੀ, ਜੇ ਨਹੀਂ ਆਈ ਤੇ ਇੱਥੇ ਵੀ ਨੀ ਕੁਝ ਮੇਰਾ ਵਿਗਾੜ। ਮੌਤ ਦਾ ਤਾਂ ਡਰ ਰਿਹਾ ਹੀ ਨੀ ਨਾ, ਖੱਲੜੀ ਚੋਂ ਹੀ ਡਰ ਖਤਮ ਹੋ ਗਿਆ। ਕਹਿੰਦੇ ਬਾਬਾ ਸੁੱਖਾ ਸਿੰਘ ਜੀ ਮੌਤ ਦਾ ਕੋਈ ਭੈ ਨਹੀਂ ਮੰਨਿਆ ਤੇ ਲਾਹੌਰ ਦੇ ਬਾਜ਼ਾਰਾਂ ਚੋਂ ਜਕਾਰੇ ਗਜਾਉਂਦਿਆਂ ਹੋਇਆਂ ਨਿਕਲਦੇ ਗਏ।
1: ਘੜੀ ਦੋ ਇੱਕ ਦਿਨ ਰਹਿਤ ਥੋ,
0: ਸ਼ਾਮ ਜੇ ਦਾ ਟਾਈਮ ਸੀ, ਨੀਤੀ ਵੀ ਵਰਤੀ ਵੀ ਸ਼ਾਮ ਜਦੋਂ ਦੋ ਕੁ ਘੜੀਆਂ ਵੀ ਹਨੇਰਾ ਜਿਹਾ ਪੈਣ ਵਾਲਾ ਸੀ ਉਦੋਂ ਜਾ ਕੇ ਪਹਿਰਾ ਕਰਕੇ ਆਏ।
1: ਸਿੰਘ ਭਇਓ ਪਾਉਣ ਕੇ ਭੇਸ,
0: ਕਹਿੰਦੇ ਉਧਰ ਜਦੋਂ ਬਾਹਰ ਨੂੰ ਗਏ ਤੇ ਹਨੇਰਾ ਪੈ ਚੁੱਕਾ ਸੀ ਤੇ ਬਾਬਾ ਸੁੱਖਾ ਸਿੰਘ ਜਿਵੇਂ ਹਵਾ ਨਹੀਂ ਹੋ ਜਾਂਦੇ, ਹਵਾ ਦਾ ਹੀ ਭੇਸ ਬਣ ਗਏ, ਹਵਾ ਵਿੱਚ ਹੀ ਜਾ ਕੇ ਰਲ ਗਏ।
1: ਗਯੋ ਗਯੋ ਕਹਤੇ ਰਹੇ,
0: ਤੁਰ ਕੇ ਹੀ ਕਹਿੰਦੇ ਰਹਿ ਗਏ ਉਹ ਗਿਆ ਫੜੋ ਫੜੋ, ਬਸ ਇਹ ਗੱਲਾਂ ਹੀ ਕਰਦੇ ਰਹਿ ਗਏ, ਕੋਈ ਪਿੱਛੇ ਵੀ ਨਹੀਂ ਆ ਸਕਿਆ।
1: ਸਿੰਘ ਮੁਖ ਕੀਓ ਨਿਜ ਦੇਸ਼,
0: ਬਾਬਾ ਸੁੱਖਾ ਸਿੰਘ ਜੀ ਜੰਗਲਾਂ ਵਾਲੇ ਪਾਸੇ ਜਿੱਧਰ ਸਿੰਘਾਂ ਦੇ ਪੜਾਅ ਸੀ ਖਾਲਸੇ ਦੇ ਉਸ ਪਾਸੇ ਮੁਖ ਕਰਕੇ ਚਲੇ ਗਏ।
1: ਚਾਉ ਪਈ ਰੌਲਾ ਗੌਲਾ ਜਬ ਤਹ ਪਰਾ,
0: ਜਿੰਨੇ ਨੂੰ ਲਾਹੌਰ ਸ਼ਹਿਰ ਵਿੱਚ ਰੌਲਾ ਗੌਲਾ ਜਿਹਾ ਪਿਆ, ਸ਼ੋਰ ਸ਼ਰਾਬਾ ਜਿਹਾ ਹੋਇਆ ਵੀ ਕੌਣ ਆਇਆ ਸੀ ਕੌਣ ਗਿਆ ਸੀ, ਇਹ ਗੱਲਾਂ ਬਾਤਾਂ ਹੋਣ ਲੱਗੀਆਂ।
1: ਤਬ ਲਾਉ ਸਿੰਘ ਮੱਧ ਝਾੜੀ ਰਲਾ,
0: ਇੰਨੇ ਨੂੰ ਤੇ ਬਾਬਾ ਸੁੱਖਾ ਸਿੰਘ ਜੀ ਜੰਗਲ ਚ ਜਾ ਪਹੁੰਚੇ ਜਿੱਥੇ ਬਾਬਾ ਸ਼ਾਮ ਸਿੰਘ ਦਾ ਡੇਰਾ ਸੀ, ਜੰਗਲਾਂ ਚ ਝੱਲਾਂ ਚ ਆਸਣ ਹੁੰਦੇ ਸੀ, ਇੰਨੇ ਨੂੰ ਬਾਬਾ ਸੁੱਖਾ ਸਿੰਘ ਜੀ ਉੱਥੇ ਜਾ ਪਹੁੰਚੇ।
1: ਤੁਰਕ ਫੌਜ ਕਿਤ ਮਗਰੋਂ ਦੌਰੀ,
0: ਤੁਰਕਾਂ ਦੀ ਫੌਜ ਵਾਹਵਾ ਸਿਰ ਬਾਅਦ ਤੁਰੀ, ਜਿੰਨੇ ਨੂੰ ਤੁਰੀ ਉਹਨੇ ਨੂੰ ਤੇ ਬਾਬਾ ਸੁੱਖਾ ਸਿੰਘ ਦੇ ਪੈਰਾਂ ਦੀ ਮਿੱਟੀ ਤੱਕ ਨਾ ਲੱਭੀ ਵੀ ਗਏ ਕਿੱਥੇ ਹਨ।
1: ਸੋ ਲੰਘ ਗਯੋ ਤਰਫ ਕਿਤ ਔਰੀ,
0: ਉਹ ਲੱਭੀ ਗਏ ਸੱਜੇ ਖੱਬੇ ਹੋਰ ਹੀ ਪਾਸੇ ਲੱਭੀ ਗਏ।
1: ਜਾਏ ਰਲਿਓ ਸਿੰਘਣ ਦਲ ਮਾਹੀ,
0: ਬਾਬਾ ਸੁੱਖਾ ਸਿੰਘ ਜੀ ਦਲ ਪੰਥ ਵਿੱਚ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ ਉਹਨਾਂ ਦੇ ਨਾਲ ਜਾ ਕੇ ਫੌਜ ਵਿੱਚ ਰਲ ਗਏ।
1: ਮੁੱਲ ਘੋੜੀ ਕੋ ਦੈ ਤੁਰਤਾਹੀ,
0: ਸਭ ਤੋਂ ਪਹਿਲਾਂ ਉਹਦੇ ਚੋਂ ਸ਼ਰਫੀਆਂ ਕੱਢੀਆਂ, ਜਿੰਨਾ ਘੋੜੀ ਦਾ ਮੁੱਲ ਸੀ ਉਹਦੇ ਨਾਲੋਂ ਦੁੱਗਣੇ ਪੈਸੇ ਉਹ ਬਾਬਾ ਸ਼ਾਮ ਸਿੰਘ ਜੀ ਦੇ ਡੇਰਿਓਂ ਬਾਬਾ ਸੁੱਖਾ ਸਿੰਘ ਜੀ ਨੇ ਆਪਣੇ ਪਿੰਡ ਮਾੜੀ ਕੰਬੋਕੀ ਭੇਜ

0: ਉਹਦੇ ਲਾਭ ਇਹ ਹੋਇਆ ਕਿ ਚੌਧਰੀ ਨਾਲ ਬਾਬਾ ਸੁੱਖਾ ਸਿੰਘ ਜੀ ਦੀ ਮਿੱਤਰਤਾ ਬਣ ਗਈ, ਦੋਨਾਂ ਦੀ ਯਾਰੀ ਪੈ ਗਈ। ਹਾਂਜੀ,
1: ਔਰ ਸਿੰਘਣ ਕੇ ਲੰਗਰ ਪਾਈ।
0: ਬਾਕੀ ਜਿਹੜੇ ਪੈਸੇ ਸੀ, ਅਸ਼ਰਫੀਆਂ ਸੀ, ਉਹ ਬਾਬਾ ਸੁੱਖਾ ਸਿੰਘ ਜੀ ਨੇ ਦਲ ਪੰਥ ਦੇ ਲੰਗਰ ਚ ਪਾ ਦਿੱਤੇ। ਖਾਲਸਾ ਜੀ, ਇਹ ਖਾਲਸਾ ਪੰਥ ਕੋਈ ਲੰਗਰ ਵੀ ਮਸਤਾਨੇ ਹੁੰਦੇ ਸੀ, ਲੰਗਰਾਂ ਪਾਣੀਆਂ ਵਾਸਤੇ ਰਸਤਾਂ ਬਸਤਾਂ ਖਰੀਦਣ ਲਈ ਚਾਹੀਦਾ ਸੀ ਸਾਰਾ ਕੁਝ, ਤਾਂ ਕਹਿੰਦੇ ਉਹ ਮਾਇਆ ਜਿਹੜੀ ਬਾਕੀ ਬਚੀ ਉਹ ਬਾਬਾ ਜੀ ਨੇ ਲੰਗਰਾਂ ਚ ਪਾ ਦਿੱਤੀ।
1: ਕੱਲੀ ਨਾ ਘਰ ਜਹਿ ਥੇ ਪਿਤ ਮਾਈ।
0: ਕਹਿੰਦੇ ਉਹ ਮਾਇਆ ਘਰ ਨੀ ਭੇਜੀ, ਮਾਂ ਪਿਓ ਜਿੱਥੇ ਘਰ ਮਾਂ ਬਾਪ ਨੇ ਉਹਨਾਂ ਨੂੰ ਨੀ ਭੇਜਿਆ ਕੋਈ ਗੱਫਾ। ਹਾਂਜੀ,
1: ਇਸੇ ਭਾਂਤ ਸਿੰਘ ਨਿਤ ਤਹ ਦੌੜੈ।
0: ਏਦਾਂ ਬਾਬਾ ਸੁੱਖਾ ਸਿੰਘ ਜੀ ਰੋਜ਼ ਹੀ ਕੋਈ ਨਾ ਕੋਈ ਬਹਾਦਰੀ ਦਾ ਕੰਮ ਕਰਦੇ, ਕਦੇ ਕਿਤੇ ਜਾ ਕੇ ਜੰਗ ਯੁੱਧ ਹੁੰਦਾ, ਕਦੇ ਕਿਤੇ ਕੋਈ ਮਾਰ ਬਕਾਰਾ ਹੁੰਦਾ। ਏਦਾਂ ਬਾਬਾ ਸੁੱਖਾ ਸਿੰਘ ਜੀ ਦੀ ਚੜ੍ਹਤ ਦੀ ਚਰਚਾ ਹੋਣ ਲੱਗ ਪਈ। ਜਦੋਂ ਸਿੰਘਾਂ ਦੀ ਇਕੱਠ ਹੋਇਆ ਕਰੇ ਤੇ ਭਾਈ ਸੁੱਖਾ ਸਿੰਘ ਦਾ ਨਾਂ ਲਿਆ ਜਾਵੇ ਵੀ ਸੁੱਖਾ ਸਿੰਘ ਬੜਾ ਬਹਾਦਰ ਯੋਧਾ। ਕਹਿੰਦੇ ਏਦਾਂ ਬਾਬੇ ਸੁੱਖਾ ਸਿੰਘ ਦੀ ਚਰਚਾ ਚੱਲਣ ਲੱਗੀ।
1: ਲੁੱਟ ਸੁਲਿਆਵੇਂ ਮਾਲ ਚੁਫੇਰੇ।
0: ਜਿਹੜਾ ਕੋਈ ਤੁਰਕ ਕਾਬੂ ਆ ਜਾਂਦਾ ਰਸਤੇ ਚ, ਬਾਬਾ ਸੁੱਖਾ ਸਿੰਘ ਜੀ ਆਪਣੇ ਨਾਲ ਕੁਝ ਕੁ ਸਿੰਘ ਲੈਂਦੇ, ਉਹਨਾਂ ਨੂੰ ਲੁੱਟਦੇ, ਲਿਆ ਕੇ ਉਹ ਖਾਲਸੇ ਵਿੱਚ ਵਰਤਾ ਦਿੰਦੇ।
1: ਬਹੁਤ ਸਿੰਘ ਚਿੱਤ ਭਇਓ ਉਛਾਹੇ।
0: ਏਦਾਂ ਸਿੰਘਾਂ ਚ ਬੜਾ ਉਤਸ਼ਾਹ ਪੈਦਾ ਹੋਇਆ। ਜਦੋਂ ਸੁੱਖਾ ਸਿੰਘ ਵਰਗੇ ਯੋਧੇ ਪੰਥ ਚ ਆ ਗਏ ਤੇ ਪੰਥ ਪਹਿਲਾਂ ਹੀ ਚੜ੍ਹਦੀ ਕਲਾ ਵਿੱਚ ਹੈ, ਫਿਰ ਸੁੱਖਾ ਸਿੰਘ ਵਰਗੇ ਆ ਗਏ ਤੇ ਹੋਰ ਕਹਿੰਦੇ ਸਿੰਘ ਬੜੇ ਉਤਸ਼ਾਹ ਵਿੱਚ ਆ ਗਏ।
1: ਉਸ ਮਾਰ ਹਟਾਵੇ ਜੋ ਗੈਲੇ ਪਾਹੇ।
0: ਜਿਹੜਾ ਕਿਤੇ ਪਿੱਛੇ ਆ ਕੇ ਪੈਂਦਾ ਸਿੰਘ ਉਹਨੂੰ ਮਾਰ ਕੇ ਆਪਣੇ ਪਿੱਛੋਂ ਹਟਾ ਦਿੰਦੇ ਹਨ।
1: ਸਭ ਸ਼ਸਤਰਨ ਕੀ ਵਿਦਿਆ ਜਾਣੈ।
0: ਬਾਬਾ ਸੁੱਖਾ ਸਿੰਘ ਨੂੰ ਹੁਣ ਸ਼ਸਤਰ ਵਿਦਿਆ ਦੀ ਟ੍ਰੇਨਿੰਗ ਵੀ ਪੂਰੀ ਹੋ ਗਈ, ਘੋੜ ਸਵਾਰੀ, ਨੇਜੇਬਾਜੀ, ਚਾਂਦ ਮਾਰੀ, ਬੰਦੂਕ ਚਲਾਉਣ ਦੀ ਵਿਦਿਆ, ਤਲਵਾਰ ਚਲਾਉਣ ਦੀ ਵਿਦਿਆ, ਚੱਕਰ ਚਲਾਉਣ ਦੀ ਵਿਦਿਆ, ਨੇਜਾ ਚਲਾਉਣ ਦੀ ਵਿਦਿਆ, ਉਹ ਸਾਰੀ ਵਿਦਿਆ ਬਾਬਾ ਸੁੱਖਾ ਸਿੰਘ ਜੀ ਨੇ ਪੰਥ ਚ ਰਹਿ ਕੇ ਲੈ ਲਈ। ਖਾਲਸਾ, ਜਿਹੜੀ ਸ਼ਸਤਰ ਵਿਦਿਆ ਨਾ ਖਾਲਸੇ ਦੀ, ਸ਼ਸਤਰ ਵਿਦਿਆ ਦੇ ਜਿਹੜੇ ਮੁੱਢ ਨੇ ਉਹ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖ ਨੇ, ਬ੍ਰਹਮ ਗਿਆਨੀ। ਬਾਬਾ ਬੁੱਢਾ ਸਾਹਿਬ ਨੇ ਛੇਵੇਂ ਪਾਤਸ਼ਾਹ ਨੂੰ ਵਿਦਿਆ ਦਿੱਤੀ ਸੀ ਸ਼ਸਤਰ ਵਿਦਿਆ, ਛੇਵੇਂ ਪਾਤਸ਼ਾਹ ਨੂੰ ਵਿਦਿਆ ਸਿੱਖਾਂ ਨੂੰ ਦਿੱਤੀ, ਫਿਰ ਕਲਗੀਧਰ ਪਾਤਸ਼ਾਹ ਤਾਂ ਹੀ ਆਈ ਤੇ ਕਲਗੀਧਰ ਨੇ ਪੰਥ ਨੂੰ ਦਿੱਤੀ। ਇਹ ਸ਼ਸਤਰ ਵਿਦਿਆ ਦਾ ਜਿਹੜਾ ਮੁੱਢ ਨੇ ਉਹ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖ ਨੇ। ਤੋ ਸ਼ਸਤਰ ਵਿਦਿਆ, ਇਹ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਜ਼ਰੂਰ ਕਰਨਾ ਚਾਹੀਏ। ਸ਼ਸਤਰ ਵਿਦਿਆ ਦੇ ਅਭਿਆਸ ਤੋਂ ਬਿਨਾਂ ਜਿਹੜਾ ਸਿੱਖ ਹੈ ਉਹਨੂੰ ਭੇਡ ਦੇ ਤੁੱਲ ਲਿਖਿਆ, ਬਿਨਾਂ ਸ਼ਸਤਰ ਬਾਂਧੇ ਨਰੰਗ ਭੇਡ ਜਾਂਦੇ। ਤੋ ਖੈਰ, ਬਾਬਾ ਸੁੱਖਾ ਸਿੰਘ ਜੀ ਨੇ ਪੰਥ ਚ ਰਹਿ ਕੇ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ।
1: ਹੱਥ ਪਾਏ ਉਸ ਬਹੁਤ ਸਤਾਣਾ।
0: ਕਹਿੰਦੇ ਬੜਾ ਬਲ ਪ੍ਰਾਪਤ ਹੋ ਗਿਆ, ਬਾਬਾ ਸੁੱਖਾ ਸਿੰਘ ਜੀ ਦਾ ਸਰੀਰ ਭਰਨ ਲੱਗ ਪਿਆ, ਸਰੀਰ ਬਲਵਾਨ ਹੋਣ ਲੱਗ ਪਿਆ।
1: ਚੜ ਘੋੜੀ ਤੇ ਜੋ ਲੁੱਟ ਲਿਆਵੇ।
0: ਘੋੜੀ ਤੇ ਸਵਾਰ ਹੋ ਕੇ ਜਾਂਦੇ, ਜਿੱਧਰ ਕੋਈ ਤੁਰਕਾਂ ਦਾ ਟੋਲਾ ਮਿਲਦਾ, ਲੰਘਦਾ ਟੱਪਦਾ, ਕੋਈ ਦਿੱਲੀ ਨੂੰ ਜਾਂਦਾ ਜਾਂ ਲਾਹੌਰ ਨੂੰ ਜਾਂਦਾ, ਉਹਨੂੰ ਜਾ ਕੇ ਘੇਰ ਲੈਂਦੇ ਤੇ ਉਹਨਾਂ ਦੇ ਕੋਲ ਜੋ ਵੀ ਮਾਮਲਾ ਹੁੰਦਾ, ਲੋਕਾਂ ਕੋਲੋਂ ਗਰਾਇਆ ਹੋਇਆ ਟੈਕਸ ਹੁੰਦਾ, ਉਹ ਖੋਹ ਕੇ ਲੈ ਆਉਂਦੇ।
1: ਤੁਰਤ ਖਾਲਸੇ ਲੰਗਰ ਪਾਵੇ।
0: ਲਿਆ ਕੇ ਬਾਬਾ ਸੁੱਖਾ ਸਿੰਘ ਜੀ ਉਹ ਸਾਰੀ ਮਾਇਆ ਜਿਹੜੀ ਖਾਲਸੇ ਦਾ ਜਿੱਥੇ ਲੰਗਰ ਤਪਦਾ ਹੈ, ਲੋਹ ਲੰਗਰ ਤਪਦਾ ਹੈ, ਉੱਥੇ

0: ਫਿਰ ਖਾਲਸੇ ਪੰਥ ਵਿੱਚ ਬਾਬਾ ਸੁੱਖਾ ਸਿੰਘ ਜੀ ਆ ਕੇ ਰਲ ਜਾਂਦੇ।
1: ਚਾਉ ਪਈ ਰਾਮ ਜੰਗ ਸਿੰਘ ਖੂਬ ਚਲਾਵੇ।
0: ਰਾਮ ਜੰਗ ਕਹਿੰਦੇ ਰਾਮ ਜੰਗਾ ਬੰਦੂਕ ਨੂੰ ਕਹਿੰਦੇ, ਕਹਿੰਦੇ ਰਾਮ ਜੰਗਾ ਕਹਿੰਦੇ ਖੂਬ ਚਲਾਉਂਦੇ ਬਾਬਾ ਸੁੱਖਾ ਸਿੰਘ ਜੀ ਬੰਦੂਕ ਬੜੇ ਕਮਾਲ ਦੀ ਚਲਾਉਂਦੇ, ਬੰਦੂਕ ਚ ਹੀ ਬੜੇ ਕਮਾਲ ਦੇ ਸਨ। ਤੇ ਕਹਿੰਦੇ ਚੜ੍ਹਤ ਸਿੰਘ ਸ਼ੁਕਰ ਚੱਕੀਆ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਨ, ਉਹ ਵੀ ਬਾਬਾ ਸੁੱਖਾ ਸਿੰਘ ਦੇ ਚੇਲੇ ਹੋਏ ਰਾਮ ਜੰਗਾ ਚਲਾਉਣ 'ਚ। ਅੱਗੇ ਪ੍ਰਸੰਗ ਆਵੇਗਾ ਕਿ ਕਿਵੇਂ ਚੜ੍ਹਤ ਸਿੰਘ ਨੂੰ ਬਾਬਾ ਸੁੱਖਾ ਸਿੰਘ ਜੀ ਨੇ ਵਿੱਦਿਆ ਵੀ ਦਿੱਤੀ। ਤੋ ਚੜ੍ਹਤ ਸਿੰਘ ਛੋਟੀ ਉਮਰ ਵਿੱਚ ਹੀ 14-15 ਸਾਲ 16 ਸਾਲ ਦੀ ਆਯੂ 'ਚ ਹੀ ਬਾਬਾ ਸੁੱਖਾ ਸਿੰਘ ਦੇ ਨਾਲ ਰਹਿ ਕੇ ਵਿਚਰਨ ਲੱਗ ਪਏ ਸੀ। ਕਹਿੰਦੇ ਬਾਬਾ ਸੁੱਖਾ ਸਿੰਘ ਜੀ ਰਾਮ ਜੰਗਾ ਚਲਾਉਣ ਦੀ ਜਿਹੜੀ ਬੰਦੂਕ ਚਲਾਉਣ ਦੀ ਵਿੱਦਿਆ 'ਚ ਬੜੇ ਨਿਪੁੰਨ ਸਨ।
1: ਤੀਰ ਮਾਰ ਮਾਰ ਘੋੜੇ ਗਿਰਾਵੇ।
0: ਤੀਰ ਅੰਦਾਜ਼ੀ ਬੜੇ ਕਮਾਲ ਦੀ ਕਰਦੇ, ਵੀ ਤੀਰ ਮਾਰ ਕੇ ਵੱਡੇ ਵੱਡੇ ਘੋੜੇ ਵੀ ਸੁੱਟ ਦਿੰਦੇ।
1: ਨੇਜਾ ਸੇਲਾ ਬਰਛੀ ਤੇਗ।
0: ਚਾਹੇ ਨੇਜਾ ਚਲਾਉਣਾ, ਸੇਲਾ ਚਲਾਉਣਾ, ਬਰਛੀ ਚਲਾਉਣੀ ਆ, ਤੇਗ ਚਲਾਉਣੀ ਆ, ਹਰ ਇੱਕ ਤਰ੍ਹਾਂ ਦਾ ਸ਼ਸਤਰ ਅਸਤਰ ਬਾਬਾ ਸੁੱਖਾ ਸਿੰਘ ਜੀ ਨੂੰ ਚਲਾਉਣਾ ਆਉਂਦਾ।
1: ਮਾਰ ਉਡਾਵੇ ਪ੍ਰਾਣਨ ਬੇਗ।
0: ਜਿਹਨੂੰ ਮਾਰਦਾ ਬਸ ਉਹਦੇ ਪ੍ਰਾਣ ਕੱਢ ਲੈਂਦੇ ਬਾਬਾ ਸੁੱਖਾ ਸਿੰਘ ਜੀ।
1: ਸੁੱਖਾ ਸਿੰਘਾ ਕੀ ਇਮ ਚਰਚਾ ਭਈ।
0: ਇਹ ਤਾਂ ਭਾਈ ਸੁੱਖਾ ਸਿੰਘ ਜੀ ਦੀ ਬੜੀ ਚਰਚਾ ਹੁੰਦੀ ਪੰਥ ਵਿੱਚ, ਚੜ੍ਹਦੀ ਕਲਾ ਵਾਲੇ ਸਿੰਘਾਂ ਚ ਇਹਨਾਂ ਦਾ ਨਾਂ ਗਿਣਿਆ ਜਾਂਦਾ।
1: ਸੂਰਨ ਕੋ ਸਿਰ ਮੌਰ ਗਿਨਈ।
0: ਸੂਰਮਿਆਂ ਚੋ ਸਿਰਮੌਰ ਸੂਰਮਾ ਬਾਬਾ ਸੁੱਖਾ ਸਿੰਘ ਨੂੰ ਗਿਣਿਆ ਜਾਂਦਾ ਹੈ।
1: ਜੰਗ ਜੁੜੇ ਜਹ ਫਤਿਹ ਲਿਆਵੇ।
0: ਜਿੱਥੇ ਜੰਗ ਹੁੰਦਾ ਉਥੋਂ ਹੀ ਫਤਿਹ ਪ੍ਰਾਪਤ ਕਰਕੇ ਆਉਂਦੇ ਬਾਬਾ ਸੁੱਖਾ ਸਿੰਘ ਜੀ।
1: ਦੀਵਾਨ ਖਾਲਸੇ ਮੈਂ ਆਦਰ ਪਾਵੇ।
0: ਖਾਲਸੇ ਦੇ ਦੀਵਾਨ ਚ ਬਾਬਾ ਸੁੱਖਾ ਸਿੰਘ ਦਾ ਬੜਾ ਸਤਿਕਾਰ ਹੁੰਦਾ, ਸੂਰਮਿਆਂ ਦੀ ਕਦਰ ਹੁੰਦੀ ਹੈ ਪੰਥ ਵਿੱਚ, ਆਦਰ ਹੁੰਦਾ।
1: ਲੱਗੇ ਦੀਵਾਨ ਤੇ ਪੱਖਾ ਫਰੈ।
0: ਫਿਰ ਬਾਬਾ ਜੀ ਸੇਵਾ ਵੀ ਕਰਦੇ, ਜਦੋਂ ਦੀਵਾਨ ਲੱਗਦਾ ਪੰਥ ਦਾ ਤੇ ਬਾਬਾ ਸੁੱਖਾ ਸਿੰਘ ਜੀ ਪੱਖਾ ਫੜ ਕੇ ਪੱਖਾ ਚੱਲਦੇ।
1: ਅੰਗੀਠਨ ਕੋ ਸਮਦਾ ਲਿਆ ਗੇਰਾ।
0: ਤੇ ਲੰਗਰਾਂ ਵਿੱਚ ਜਦੋਂ ਬਾਲਣ ਦੀ ਲੋੜ ਹੁੰਦੀ ਤੇ ਬਾਲਣ ਵੱਢ ਕੇ ਲੈ ਕੇ ਆਉਂਦੇ।
1: ਪਿਆਸਨ ਖਾਤਰ ਮਸ਼ਕ ਉਠਾਵੇ।
0: ਜੇ ਜਲ ਦੀ ਲੋੜ ਹੁੰਦੀ ਤੇ ਮਸ਼ਕ ਭਰ ਕੇ ਪਾਣੀ ਦੀ ਲੈ ਆ ਕੇ ਤੇ ਸਿੰਘਾਂ ਨੂੰ ਜਲ ਛਕਾਉਂਦੇ।
1: ਭੁੱਖਿਆਂ ਖਾਤਰ ਰਿਜਕ ਲਿਆਵੇ।
0: ਤੇ ਜੇ ਭੁੱਖੇ ਹੋਣੇ ਸਿੰਘ ਤੇ ਇਹਨਾਂ ਨੇ ਲੰਗਰ ਪਾਣੀ ਲਈ ਰਾਸ਼ਨ ਜਿਹੜਾ ਉਹ ਇਕੱਠਾ ਕਰਕੇ ਲਿਆਉਣਾ।
1: ਥੱਕੇ ਸਿੰਘ ਕੀ ਚਾਪੀ ਕਰੇ।
0: ਜੇ ਕੋਈ ਸਿੰਘ ਥੱਕਿਆ ਟੁੱਟਿਆ ਹੋਣਾ ਤੇ ਬਾਬਾ ਸੁੱਖਾ ਸਿੰਘ ਨੇ ਚਰਨ ਘੁੱਟਣੇ ਸਿੰਘਾਂ ਦੇ, ਉਹਨਾਂ ਦੀ ਮੁੱਠੀ ਚਾਪੀ ਕਰਨੀ।
1: ਇਸ਼ਨਾਨ ਕਰਾਵੇ ਬਹੁ ਜਲ ਭਰੈ।
0: ਜਲ ਲਿਆਉਣਾ ਭਰ ਕੇ ਗਾਗਰਾਂ ਵਿੱਚ, ਘੜੇ ਲਿਆ ਕੇ ਭਰ ਕੇ ਸਿੰਘਾਂ ਦਾ ਇਸ਼ਨਾਨ ਕਰਾਉਣਾ।
1: ਕੱਛ ਨਿਚੋੜੈ ਚਰਨ ਧਵਾਏ।
0: ਫਿਰ ਸਿੰਘਾਂ ਦੇ ਕੱਪੜੇ ਵੀ ਧੋਣੇ, ਉਹਨਾਂ ਦੇ ਬਸਤਰ ਧੋਣੇ।
1: ਫੜ ਗੜਵੇ ਸਿੰਘ ਦਾਤਨ ਕਰਾਏ।
0: ਗੜਵਾ ਪਾਣੀ ਦਾ ਭਰ ਕੇ ਲੈ ਲੈਣਾ ਬਾਬਾ ਸੁੱਖਾ ਸਿੰਘ ਨੇ ਅੰਮ੍ਰਿਤ ਵੇਲੇ, ਜਿਹੜੇ ਸਿੰਘਾਂ ਨੇ ਦਾਤਨ ਕਰਦੇ ਹੋਣਾ ਉਹਨਾਂ ਨੂੰ ਜਲ ਵਰਤਾਉਣਾ, ਦਾਤਨ ਕਰਦੇ ਸਿੰਘਾਂ ਨੂੰ ਚੂਲਾ ਕਰਾਉਣਾ, ਦਾਤਨ ਕਰਦਿਆਂ ਨੂੰ ਜਲ ਜਿਹੜਾ ਉਹ ਵਰਤਾਉਣਾ। ਏਦਾਂ ਬਾਬਾ ਸੁੱਖਾ ਸਿੰਘ ਜੀ ਸੇਵਾ ਕਰਦੇ, ਨਾਲੇ ਬਾਣੀ ਪੜ੍ਹਦੇ। ਤੋ ਜਿਵੇਂ ਬਾਬਾ ਸੁੱਖਾ ਸਿੰਘ ਜੀ ਦਾ ਹੋਰ ਪਵਿੱਤਰ ਇਤਿਹਾਸ ਭਾਈ ਰਤਨ ਸਿੰਘ ਜੀ ਲਿਖ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਗੁਰੂ ਖਾਲਸੇ ਪੰਥ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਪੁੱਲਾਂ ਚੁੱਕਾਂ ਦੇਖੀ।

0: ਇਹ ਸਤਿਕਾਰਯੋਗ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸ਼ਹੀਦ ਭਾਈ ਸੁੱਖਾ ਸਿੰਘ ਤਿੰਨਾਂ ਦਾ ਇਤਿਹਾਸ ਸ਼ਰਵਣ ਕਰਾਇਆ ਹੈ, ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਗਿਆਨੀ ਜੀ ਦਾ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਗਿਆਨੀ ਭਾਈ ਤਰਲੋਚਨ ਸਿੰਘ ਜੀ ਭਵੰਦੀ ਤਿੰਨਾਂ ਦੇ ਢਾਡੀ ਜੱਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀ, ਉਸ ਤੋਂ ਬਾਅਦ ਅਰਦਾਸ ਤੇ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: नाम जगते हमेशा रहिंदा गूंजदा सूर में भगत दानी दा
1: नाम जगते हमेशा रहिंदा गूंजदा सूर में भगत दानी दा नाम जगते हमेशा रहिंदा गूंजदा सूर में भगत दानी दा
2: जुग जुग अटल सतगुरु श्री गुरु ग्रंथ साहिब महाराज जी के पावन पवित्र दरबार विच रोजाना की तरह शाम के दीवान दीआं हाजरियां परले जुड़ बैठे गुरु प्यारो आओ मेरी कौम के महान शहीद भाई जय सिंह खलकट असी अरदास विच जदों शहीदां सिंघां सिंघड़ियां पचंगियां नूं याद करदे आं उहदे विच इक शब्द आउंदा है जिन्हां ने पुठियां खल्लां लाईआं अपनी तरह का शरा का फतवा सी जिहड़ा इस्लाम की दुनिया विच ऐलान किया जाता सी ते उचेचे तौर पर सिखां दे वरखलाफ वरत्या जाता सी कौन है भाई जय सिंह खलकट इस ते अपना ध्यान केंद्रित करन तों पहलां गुरमत की परंपरा मुताबक मना की एकाग्रता लई अते अपने मना की हाजरी गुरु ग्रंथ साहिब महाराज के चरणों में लगवाउण लई आओ आप सारे रल के असी भी ते तुसी भी दो बारी वाहगुरु शब्द कह के फतेह का सिमरन करिए दो बारी वाहगुरु शब्द कहने नाल साडा मन एकाग्र होना शुरू हो जाएगा जदों मन एकाग्र हो गया फिर मन गुरु ग्रंथ साहिब महाराज के चरणों नाल जुड़ जाएगा ते जदों मन गुरु के चरणों नाल जुड़ गया फिर साडा आउणा सफला होवेगा बैठना सफला होवेगा सुनना सफला होवेगा बोलना सफला होवेगा समा सफला होवेगा स्वार सफले होणगे साडे दुखां दा नाश होवेगा साडे सुखां विच वाधा होवेगा साडे मन दीआं मुरादां पूरीआं होणगीआं साडे कारज रास हो जाणगे सच जाणिओ साडा मनुखा जन्म सफला हो जाएगा इन्हां दातां नूं अपनी झोली विच पाओ दो वारी वाहिगुरू शब्द कह के फतेह दा सिमरन करो सतकार सहित आखो जी वाहिगुरू जी का खालसा वाहिगुरू जी की फतह इस्लाम दी शरह विच बहुत तरहां दीआं सजावां ने बंद बंद कट देने इस तरह के नाल किसी नूं ज्यों दे जी नीहां विच चण देना किसी नूं तत्ती तवी ते बिठा देना किसी नूं चरखड़ी ते चाड़ देना किसी नूं सूली ते टंग देना जदों भी कोई इस्लाम की शरह की उलंघना करदा है ते इह नहीं कि केवल सिखां वास्ते मुसलमानां नूं भी ऐसियां सजावां दित्तियां गईआं जदों असीं खल्लां लाउण दा जिक्र पढ़दे हां ते इतिहास विच चार नाम सानूं मिलदे ने जिन्हां दीआं खल्लां लाईआं ਉਹਨਾਂ ਵਿੱਚੋਂ ਪੁੱਠੀ ਖੱਲ ਲਾਉਣ ਦੀ ਗੱਲ ਹੈ ਜਿਹੜੀ ਉਹ ਕੇਵਲ ਸ਼ਹੀਦ ਭਾਈ ਜੈ ਸਿੰਘ ਖਲਕਟ ਨਾਲ ਜੁੜਦੀ ਹੈ ਪਹਿਲੇ ਦੋ ਮੁਸਲਮਾਨ ਨੇ ਜਿਹਨਾਂ ਦੀਆਂ ਖੱਲਾਂ ਲਾਉਣ ਦਾ ਹੁਕਮ ਹੋਇਆ ਕਿ ਤੁਸੀਂ ਸ਼ਰ੍ਹਾ ਦੀ ਉਲੰਘਣਾ ਕਰ ਲਓ ਉਹਨਾਂ ਵਿੱਚੋਂ ਪਹਿਲਾ ਹੈ ਜਿਹੜਾ ਉਹ ਹੈ ਮਖਦੂਮ ਸ਼ਾਹ ਸ਼ਫਦ ਸ਼ਮਸ਼ਦੀਨ ਤਬਰੇਜ਼ ਮਖਦੂਮ ਸ਼ਾਹ ਸ਼ਮਸ਼ਦੀਨ ਤਬਰੇਜ਼ ਇਹ ਗਜ਼ਨੀ ਦੇ ਇਲਾਕੇ ਸਬਜ਼ਾਬਾਦ ਵਿੱਚ ਪੈਦਾ ਹੋਇਆ ਸੀ ਲੇਕਿਨ ਮੁਲਤਾਨ ਆ ਗਿਆ ਸੀ ਇਹਦਾ ਜਨਮ ਹਿਜਰੀ ਜਿਹੜਾ ਉਹਨਾਂ ਦਾ ਸਾਲ ਹੈ ਉਹ 560 ਵਿੱਚ ਹੋਇਆ ਤੇ ਇਹ ਐਨਲ ਹੱਕ ਕਹਿੰਦਾ ਸੀ ਮੈਂ ਖੁਦਾ ਹਾਂ ਮੈਂ ਖੁਦਾ ਹਾਂ ਤੇ ਉਸ ਸਮੇਂ ਦੇ ਕਾਜ਼ੀਆਂ ਤੇ ਮੌਲਵੀਆਂ ਨੇ ਰੌਲਾ ਪਾਇਆ ਇਹ ਆਪਣੇ ਆਪ ਨੂੰ ਖੁਦਾ ਕਹਿੰਦਾ ਇਹਦੀ ਪੁੱਠੀ ਖੱਲ ਲਾ ਦਿਓ ਇਹਦੀ ਖੱਲ ਲਾ ਦਿਓ ਮੈਂ ਸ਼ਬਦ ਵਰਤਿਆ ਪੁੱਠੀ ਖੱਲ ਨਹੀਂ ਉਹ ਕਹਿੰਦੇ ਇਹਦੀ ਖੱਲ ਲਾ ਦਿਓ ਉਹਦੀ ਖੱਲ ਲਾ ਕੇ ਉਹਨੂੰ ਖੂਹ ਵਿੱਚ ਸੁੱਟ ਦਿੱਤਾ ਸੀ ਉਹਦੇ ਬਹੁਤ ਸਾਰੇ ਪੈਰੋਕਾਰ ਆਪਣੇ ਆਪ ਨੂੰ ਤਬਰੇਜ਼ੀ ਕਹਾਉਂਦੇ ਨੇ ਅਤੇ ਉਹਨਾਂ ਵਿੱਚ ਹਿੰਦੂ ਵੀ ਨੇ ਅਤੇ ਮੁਸਲਮਾਨ ਵੀ ਨੇ ਮੁਲਤਾਨ ਵਿੱਚ ਇਹਦੀ ਯਾਦਗਾਰ ਵਿੱਚ ਕਾਫੀ ਲੋਕ ਸਜਦਾ ਕਰਨ ਵਾਸਤੇ ਜਾਂਦੇ ਨੇ ਅਤੇ ਦੂਜਾ ਜਿਹੜਾ ਮੁਸਲਮਾਨ ਹੈ ਜਿਹਦੀ ਖੱਲ ਲਾਹੀ ਗਈ ਉਹ ਹੈ ਮੁਹੰਮਦ ਸ਼ਮਸ਼ਦੀਨ ਤਬਰੇਜ਼ ਨਾਮ ਬਿਲਕੁਲ ਨੇੜੇ ਨੇੜੇ ਦੇ ਨੇ ਕਈ ਵਾਰੀ ਬੰਦਾ ਭੁਲੇਖਾ ਖਾ ਜਾਂਦਾ ਦੋਨਾਂ ਦੇ ਨਾਲ ਤਬਰੇਜ਼ ਸ਼ਬਦ ਜੁੜਿਆ ਹੋਇਆ ਬਹੁਤ ਸਾਰੇ ਇਤਿਹਾਸਕਾਰਾਂ ਨੇ ਇਹਨਾਂ ਨੂੰ ਇੱਕੋ ਹੀ ਆਖਿਆ ਹੈ ਲੇਕਿਨ ਇਹਦਾ ਜਿਹੜਾ ਜਨਮ ਹੈ ਉਹ 603 ਦਾ ਹੈ ਉਹਨਾਂ ਦਾ ਹਿਜਰੀ ਜਿਹੜਾ ਸਾਲ ਹੈ 603 ਪਹਿਲਾਂ ਜਿਹੜਾ ਮੈਂ ਕਹਿ ਕੇ ਆਇਆ ਉਹਦਾ 560 ਦਾ ਉਹਨਾਂ ਦਾ ਆਪਣਾ ਸਾਲ ਇਹਦੇ ਉੱਤੇ ਜਿਹੜੀ ਧਾਰਾ ਲਾਈ ਗਈ ਇੱਕ ਵਾਰੀ ਇਹਦੇ ਨਾਲ ਦੋ ਧਰਾਵਾਂ ਇਤਿਹਾਸ ਵਿੱਚ ਜੁੜੀਆਂ ਜਾਂਦੀਆਂ ਨੇ। ਇੱਕ ਤੇ ਕਹਿੰਦੇ ਨੇ ਰਾਜੇ ਦਾ ਪੁੱਤਰ ਬਿਮਾਰ ਹੋ ਗਿਆ, ਰਾਜੇ ਨੇ ਇਹਦੇ ਅੱਗੇ ਕਈ ਸਾਰੇ ਫਕੀਰਾਂ ਅੱਗੇ ਫਰਿਆਦ ਕੀਤੀ, ਕੋਈ ਅਰਦਾਸ ਕਰੋ ਮੇਰਾ ਪੁੱਤਰ, ਕੋਈ ਦੁਆ ਮੰਗੋ ਮੇਰਾ ਪੁੱਤਰ ਨੂੰ ਆਰਾਮ ਆ ਜਾਏ। ਉਹ ਕਹਿੰਦੇ ਨੇ ਵੀ ਇਸ ਮੁਹੰਮਦ ਸ਼ਮਸ਼ਦੀਨ ਤਬਰੇਜ਼ ਨੇ ਇਹ ਕਹਿ ਦਿੱਤਾ ਮੇਰੇ ਹੁਕਮ ਮੁਤਾਬਕ ਇਹ ਬੱਚਾ ਜੀਵਿਤ ਹੋ ਜਾਏ। ਕੁਝ ਕਹਿੰਦੇ ਨੇ ਕਿ ਕਿਸੇ ਦਾ ਪੁੱਤਰ ਆ, ਰਾਜੇ ਦਾ ਪੁੱਤਰ ਨਹੀਂ, ਕਿਸੇ ਵੀ ਇੱਕ ਦਾ ਪੁੱਤਰ। ਇਹਨੇ ਕਹਿ ਦਿੱਤਾ ਮੇਰੇ ਹੁਕਮ ਮੁਤਾਬਕ ਇਹ ਤੰਦਰੁਸਤ ਹੋ ਜਾਏ, ਠੀਕ ਹੋ ਜਾਏ, ਜਿਉਂਦਾ ਹੋ ਜਾਏ। ਤੇ ਉਹ ਬੱਚਾ ਜਿਉਂਦਾ ਹੋ ਗਿਆ। ਕਾਜ਼ੀਆਂ ਤੇ ਮੌਲਵੀਆਂ ਨੇ ਰੌਲਾ ਪਾ ਲਿਆ ਵੀ ਇਹਨੇ ਆਖਿਆ ਮੇਰਾ ਹੁਕਮ, ਹੁਕਮ ਤੇ ਖੁਦਾ ਦਾ ਹੁੰਦਾ, ਹੁਕਮ ਖੁਦਾ ਦਾ ਹੁੰਦਾ, ਬੰਦੇ ਦਾ ਹੁਕਮ ਥੋੜੀ ਹੈ। ਤੇ ਇਹਨੂੰ ਸ਼ਰ੍ਹਾਂ ਦਾ ਫਤਵਾ ਸੁਣਾ ਕੇ ਇਹਦੀ ਵੀ ਖੱਲ ਲਾਈ ਗਈ। ਇੱਕ ਇਹਦੇ ਤੇ ਹੋਰ ਇਲਜ਼ਾਮ ਲੱਗਾ ਸੀ, ਕਿਉਂਕਿ ਮੁਸਲਮਾਨ ਮਾਸ ਵਰਤ ਲੈਂਦੇ ਨੇ। ਇਹ ਵੀ ਸਾਡੇ ਕੋਲ ਇਹ ਹਵਾਲੇ ਨੇ ਜਿਹੜੇ ਮੈਂ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਉਹਨਾਂ ਦਾ ਮਹਾਨ ਗ੍ਰੰਥ ਹੈ ਮਹਾਨ ਕੋਸ਼, ਜਿੱਡੀ ਵੱਡੀ ਮਿਹਨਤ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਨੇ ਕੀਤੀ ਹੈ, ਇੰਨੀ ਮਿਹਨਤ ਹਰੇਕ ਬੰਦਾ ਨਹੀਂ ਕਰ ਸਕਦਾ। ਪਰ ਮੈਂ ਕਈ ਵਾਰੀ ਹੈਰਾਨ ਹੁੰਦਾ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦਾ ਕੋਈ ਯਾਦਗਾਰੀ ਦਿਨ ਨਹੀਂ ਮਨਾਇਆ ਜਾਂਦਾ। ਅੱਜ ਜਿੰਨੇ ਵੀ ਧਾਰਮਿਕ ਗ੍ਰੰਥ ਲਿਖੇ ਜਾ ਰਹੇ ਨੇ ਉਹਨਾਂ ਵਿੱਚ ਹਵਾਲਾ ਮਹਾਨ ਕੋਸ਼ ਦਾ ਹੁੰਦਾ। ਵੈਲ ਐਜੂਕੇਟਡ ਸਨ ਜਿੰਨਾ ਵੀ ਉਹਨਾਂ ਨੇ ਲਿਖਿਆ, ਇੰਨਾ ਸੰਤੁਲਿਤ ਲਿਖਿਆ ਕਿ ਕੋਈ ਬੰਦਾ ਉਹਨੂੰ ਛੇਤੀ ਕੀਤਿਆਂ ਕੱਟ ਨਹੀਂ ਸਕਦਾ। ਹਾਂ, ਪੱਥਰ ਦੇ ਛਾਪੇ ਸਨ, ਕੋਈ ਕਲੈਰੀਕਲ ਮਿਸਟੇਕ ਹੋ ਗਈ ਹੋਵੇ ਤੇ ਵੱਖਰੀ ਗੱਲ ਹੈ, ਨਹੀਂ ਤੇ ਉਹਨਾਂ ਨੇ ਬਹੁਤ ਕਮਾਲ ਦੇ ਢੰਗ ਨਾਲ ਲਿਖਿਆ। ਗੱਲ ਮੇਰੀ ਲਮੇਰੀ ਨਾ ਹੋ ਜਾਏ, ਆਪਾਂ ਤਾਂ ਸ਼ਹੀਦ ਭਾਈ ਜੈਤ ਸਿੰਘ ਖਲਕੜ ਤੇ ਆਉਣਾ। ਮੈਂ ਹੈਰਾਨ ਹੋਇਆ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦਾ। ਉਦੋਂ ਕਹਿੰਦੇ ਵੀ ਪ੍ਰਸ਼ਾਦ ਜਿਹੜਾ ਵਰਤਾਉਣਾ ਨਾ, ਆਮ ਤੌਰ ਤੇ ਆਪਾਂ ਹੱਥ ਨਾਲ ਪ੍ਰਸ਼ਾਦ ਵਰਤਾਉਂਦੇ ਹਾਂ, ਤੁਹਾਡੇ ਇੱਥੇ ਦਸਤਾਨਾ ਚਾੜ ਲੈਂਦੇ ਨੇ ਪਤਲਾ, ਉਹਨੂੰ ਤੁਹਾਡੇ ਸ਼ਬਦਾਂ ਵਿੱਚ ਹੋਰ ਕਿਹਾ ਜਾਂਦਾ ਹੋਵੇਗਾ। ਲੇਕਿਨ ਉਦੋਂ ਉਹਨਾਂ ਨੇ ਆਖਿਆ ਵੀ ਜੇ ਤੁਸੀਂ ਕੜਛੀ ਨਾਲ ਵੀ ਵਰਤਾ ਦਿਓ। ਉਹਨਾਂ ਦੇ ਦੋ ਗ੍ਰੰਥ ਨੇ ਗੁਰਮਤਿ ਮਾਰਤੰਡ, ਜੇ ਤੁਸੀਂ ਪੜ੍ਹਨੇ ਹੋਣ, ਵੈਸੇ ਤੇ ਬਹੁਤ ਸਾਰੇ ਗ੍ਰੰਥ ਨੇ ਉਹਨਾਂ ਨੇ, ਪਿੰਗਲ ਦੇ ਸੰਬੰਧ ਵਿੱਚ ਉਹਨਾਂ ਦਾ ਗ੍ਰੰਥ। ਮੈਂ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ, ਮੈਂ ਉਹਨਾਂ ਦਾ ਹਵਾਲਾ ਦੇਣ ਲੱਗਾ। ਉਹਨਾਂ ਨੇ ਮਹਾਨ ਕੁਛ ਵਿੱਚ ਲਿਖਿਆ ਵੀ ਇਹਨੇ ਇੱਕ ਵਾਰੀ ਸੂਰਜ ਨੂੰ ਥੱਲੇ ਬੁਲਾ ਲਿਆ। ਮੁਹੰਮਦ ਸ਼ਮਸ਼ਦੀਨ ਤਬਰੇਜ਼ ਜਿਹੜਾ 603 ਵਿੱਚ ਪੈਦਾ ਹੋਇਆ, ਸੂਰਜ ਥੱਲੇ ਆ ਗਿਆ ਧਰਤੀ ਤੇ, ਤੇ ਉਹਨਾਂ ਆਖਿਆ ਵੀ ਇਹ ਖੁਦਾ ਦੇ ਹੁਕਮ ਦੀ ਉਲੰਘਣਾ ਕਰਦਾ, ਇਹਦੀ ਖੱਲ ਲਾ ਦਿਓ। ਇਹ ਦੋ ਮੁਸਲਮਾਨ ਨੇ, ਤੇ ਤੀਜਾ ਇੱਕ ਸਿੱਖ ਹੈ ਜਿਹਦਾ ਨਾਂ ਹੈ ਭਾਈ ਗੁਲਜ਼ਾਰ ਸਿੰਘ। ਇਹਦੇ ਬਾਰੇ ਵੀ ਇਤਿਹਾਸ ਨੇ ਬਹੁਤਾ ਕੁਝ ਵਿਖਿਆਨ ਨਹੀਂ ਕੀਤਾ, ਲੇਕਿਨ ਇਤਿਹਾਸ ਕਹਿੰਦਾ ਕਿ ਸ਼ਹੀਦ ਭਾਈ ਮਨੀ ਸਿੰਘ ਜੀ ਰਸਮ ਕਾਲੀ ਹੈ। ਸ਼੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਭਾਈ ਸਾਹਿਬ ਭਾਈ ਮਨੀ ਸਿੰਘ, ਉਹਨਾਂ ਦਾ ਸਮਕਾਲੀ ਹੈ। ਤੇ ਜਦੋਂ ਉਹਨਾਂ ਦੇ ਬੰਦ ਕੱਟੇ ਗਏ ਨਾ, ਉਦੋਂ ਹੀ ਭਾਈ ਸਾਹਿਬ ਭਾਈ ਗੁਲਜ਼ਾਰ ਸਿੰਘ ਦੀ ਖੱਲ ਲਾਈ ਗਈ ਹੈ, ਜਿੱਥੇ ਭਾਈ ਸਾਹਿਬ ਮਨੀ ਸਿੰਘ ਦੀ ਭਾਈ ਸਾਹਿਬ ਭਾਈ ਮਨੀ ਸਿੰਘ ਦੀ ਯਾਦਗਾਰ ਹੈ, ਜਿਹਨੂੰ ਲਾਹੌਰ ਦਾ ਨਖਾਸ ਚੌਂਕ ਕਹਿੰਦੇ ਨੇ। ਉਹਦੇ ਵਿੱਚ ਇਹਦੀ ਵੀ ਯਾਦਗਾਰ ਬਣੀ ਹੋਈ ਸੀ ਭਾਈ ਗੁਲਜ਼ਾਰ ਸਿੰਘ ਦੀ। ਲੇਕਿਨ ਇਹਦੇ ਬਾਰੇ ਵੀ ਤੁਸੀਂ ਕਦੇ ਬਹੁਤਾ ਐਸਾ ਨਹੀਂ ਕਦੇ ਸਮਝਿਆ ਹੋਏਗਾ ਕਿ ਭਾਈ ਗੁਲਜ਼ਾਰ ਸਿੰਘ ਨੂੰ ਚੇਤੇ ਕੀਤਾ ਜਾਂਦਾ ਹੋਵੇ। ਸਾਡੇ ਜਿੰਨੇ ਵੀ ਸ਼ਹੀਦ ਹੋਏ ਨੇ ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੇ ਨੇ, ਦਿਨ ਮਨਾਏ ਜਾਂਦੇ ਨੇ। ਇਹਦੇ ਤੇ ਵੀ ਸਾਨੂੰ ਧਿਆਨ ਕੇਂਦਰਿਤ ਕਰ ਲੈਣਾ ਚਾਹੀਦਾ ਹੈ। ਉਹਦਾ ਪਿਛੋਕੜ ਹੈ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਨਾਲ ਜੋੜ ਕੇ ਦੱਸਿਆ ਜਾਂਦਾ ਹੈ। ਤੇ ਚੌਥਾ ਹੈ ਭਾਈ ਜੈ ਸਿੰਘ। ਇਹਦਾ ਜਿਹੜਾ ਪਿੰਡ ਹੈ ਪਟਿਆਲੇ ਦੇ ਬਿਲਕੁਲ ਨੇੜੇ ਪਿੰਡ, ਜਿਹਦਾ ਪਹਿਲਾ ਨਾਂ ਹੈ ਮੁਗਲ ਮਾਜਰਾ, ਤੇ ਅੱਜ ਉਸ ਪਿੰਡ ਨੂੰ ਬਾਰਨ ਕਹਿੰਦੇ ਨੇ। ਜਦੋਂ ਅਸੀਂ ਸਰਹੰਦ ਤੋਂ ਪਟਿਆਲੇ ਵੱਲ ਨੂੰ ਜਾਂਦੇ ਹਾਂ, ਪਟਿਆਲੇ ਦੇ ਬਿਲਕੁਲ ਨੇੜੇ ਜਾ ਕੇ ਸਰਹੰਦ ਤੋਂ ਪਟਿਆਲੇ ਜਾਂਦੇ ਹਾਂ, ਸੱਜੇ ਹੱਥੇ ਪਿੰਡ ਹੈ ਬਾਰਨ। ਉੱਥੋਂ ਦਾ ਹੈ, ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਭਾਈ ਜੈ ਸਿੰਘ। ਤੱਕੋ ਕੌਣ ਹੈ ਭਾਈ ਜੈ ਸਿੰਘ? ਆਪਾਂ ਇਹਦੀ ਬਹਾਦਰੀ ਦੀ ਦਾਸਤਾਨ, ਇਹਦੇ ਅੰਦਰ ਸਿੱਖੀ ਦਾ ਕਿੰਨਾ ਪਿਆਰ ਹੈ, ਸਿੱਖੀ ਵਾਸਤੇ ਜਿਵੇਂ ਇਹਨੇ ਆਪਣੀ ਪੁੱਠੀ ਖੱਲ ਲਹਾਈ, ਇਸ ਪ੍ਰਕਰਨ ਦੀ ਆਰੰਭਤਾ ਤਰਲੋਚਨ ਸਿੰਘ ਭੁਮੱਦੀ ਦਾ ਢਾਡੀ ਦਿੱਤਾ। ਇਹਦੇ ਸਮੁੱਚੇ ਜੀਵਨ ਤੇ ਝਾਤ ਪਾਉਂਦੇ ਆਪ ਜੀ ਦੀ ਸੇਵਾ ਵਿੱਚ ਇਉਂ ਬਿਆਨ ਕਰਦੇ।

ਜਿਹੜੀ ਘਰਵਾਲੀ ਦਾ ਨਾਂ ਜੋ ਸਾਡੇ ਕੋਲ ਉਪਲਬਧ ਹੈ ਉਹ ਹੈ ਧੰਨ ਕੌਰ। ਇਹਦੇ ਦੋ ਪੁੱਤਰਾਂ ਦਾ ਨਾਂ ਸਾਨੂੰ ਪੜ੍ਹਨ ਨੂੰ ਮਿਲਦਾ, ਇੱਕ ਦਾ ਨਾਂ ਹੈ ਕੜਾਕਾ ਸਿੰਘ ਤੇ ਦੂਜੇ ਦਾ ਨਾਂ ਹੈ ਖੜਕ ਸਿੰਘ। ਵੈਸੇ ਸ਼ਹੀਦ ਭਾਈ ਜੈ ਸਿੰਘ ਖਲਕਟ ਬਾਰੇ ਤੁਹਾਨੂੰ ਬਹੁਤਾ ਕੁਝ ਲਿਖਿਆ ਨਹੀਂ ਮਿਲੇਗਾ। ਜਦਰ ਕਿਰਪਾਲ ਸਿੰਘ ਬਨੂਗਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ, ਉਹਨਾਂ ਨੇ ਇੱਕ ਪੁਸਤਕ ਲਿਖੀ ਹੈ, ਉਹਦੇ ਵਿੱਚ ਉਹਨਾਂ ਨੇ ਕਾਫੀ ਯਤਨ ਕੀਤਾ ਹੈ, ਮੈਨੂੰ ਉਪਲਬਧ ਨਹੀਂ ਹੋ ਸਕੀ, ਨਹੀਂ ਤੇ ਹੋਰ ਵਿਸਥਾਰ ਵੀ ਉਹਦੇ ਵਿੱਚੋਂ ਸਮਝਿਆ ਜਾ ਸਕਦਾ। ਇਹ ਤੇ ਸਿੱਖਾਂ ਬਾਰੇ ਆਮ ਪ੍ਰਚਲਿਤ ਹੈ ਕਿ ਸਿੱਖ ਇਤਿਹਾਸ ਬਣਾਉਣਾ ਜਾਣਦੇ ਨੇ ਲੇਕਿਨ ਇਤਿਹਾਸ ਸੰਭਾਲਣਾ ਨਹੀਂ ਜਾਣਦੇ। ਜੇ ਵਰਤਮਾਨ ਵਿੱਚ ਆਓ, 1984 ਤੋਂ ਬਾਅਦ ਸਾਡੇ ਕਿੰਨੇ ਸਿੰਘ ਸ਼ਹੀਦ ਹੋ ਗਏ? ਕੋਈ ਪੰਜਾਬ ਦਾ ਪਿੰਡ ਹੋਵੇਗਾ ਜਿਹਦੇ ਵਿੱਚੋਂ ਸਿੰਘ ਸ਼ਹੀਦ ਨਹੀਂ ਹੋਏ? ਸਾਨੂੰ ਕਿੰਨਿਆਂ ਕਦਾ ਨਾਂ ਪਤਾ ਹੈ? ਇੱਥੋਂ ਤੱਕ ਹਾਲੇ ਤੱਕ ਅਸੀਂ ਉਹਨਾਂ ਦੀ ਪੂਰੀ ਲਿਸਟ ਨਹੀਂ ਤਿਆਰ ਕਰ ਸਕੇ। ਸਾਡੇ ਕੋਲ ਕੋਈ ਰਿਕਾਰਡ ਨਹੀਂ, ਕਹਿ ਦਿਓ ਹਜ਼ਾਰਾਂ ਨੇ, ਕਹਿ ਦਿਓ ਲੱਖਾਂ ਨੇ, ਲੇਕਿਨ ਕੋਈ ਬਹੁਤਾ ਔਖਾ ਕਾਰਜ ਨਹੀਂ ਸੀ। ਜ਼ਿੰਮੇਵਾਰੀਆਂ ਲਾ ਕੇ ਬਲਾਕ ਪੱਧਰ 'ਤੇ, ਤਹਿਸੀਲ ਪੱਧਰ 'ਤੇ ਤੁਸੀਂ ਪੇਡ ਪਰਸਨ ਦੇ ਕੇ, ਪੈਸੇ ਦੇ ਕੇ ਬੰਦਿਆਂ ਦੀ ਡਿਊਟੀ ਲਾਉਂਦੇ ਵੀ ਪਿੰਡਾਂ ਵਿੱਚ ਜਾਓ, ਸਰਪੰਚ ਤੋਂ, ਸਾਬਕਾ ਸਰਪੰਚ ਤੋਂ, ਉਸ ਤੋਂ ਪਹਿਲੇ ਸਰਪੰਚ ਤੋਂ ਪੁੱਛੋ ਵੀ ਤੁਹਾਡੀ ਟਰਮ ਦੇ ਦੌਰਾਨ ਕੋਈ ਪੁਲਿਸ ਮੁਕਾਬਲਾ ਹੋਇਆ, ਕਿਸੇ 'ਤੇ ਪੁਲਿਸ ਤਸ਼ੱਦਦ ਹੋਇਆ? ਅਤੇ ਕੇਵਲ ਨਾਂ ਲਿਖਣੇ ਨਾ, ਕੀ ਉਹ ਬੰਦਾ ਜਿਉਂਦਾ ਜਾਂ ਸ਼ਹੀਦ ਕਰ ਦਿੱਤਾ? ਅਸੀਂ ਤੇ ਕਈ ਵਾਰੀ ਜਿਹੜੇ ਜੇਲ੍ਹਾਂ ਕੱਟ ਕੇ ਆਏ ਨੇ ਉਹਨਾਂ ਨਾਲ ਕਈ ਵਾਰੀ ਮੈਨੂੰ ਗੱਲ ਕਰਨ ਦਾ ਮੌਕਾ ਮਿਲਦਾ। ਇੱਕ ਵਾਰੀ ਮੋਗੇ ਜ਼ਿਲ੍ਹੇ ਦੇ ਇੱਕ ਨਗਰ ਵਿੱਚ ਅਸੀਂ ਨਗਰ ਕੀਰਤਨ 'ਤੇ ਗਏ, ਸਾਨੂੰ ਉੱਥੇ ਪਤਾ ਲੱਗਿਆ ਵੀ ਇਹ ਸਿੰਘ ਲੰਮਾ ਸਮਾਂ ਜੇਲ੍ਹ ਕੱਟ ਗਿਆ, ਅਤੇ ਮੈਂ ਉਹਦੇ ਜਦੋਂ ਤਜਰਬੇ ਪੁੱਛੇ ਵੀ ਕੌਮ ਲਈ ਤੂੰ ਏਡੀ ਵੱਡੀ ਜੇਲ੍ਹ ਕੱਟ ਕੇ ਆਇਆ, ਕੌਮ ਨੇ ਤੇਰੇ ਲਈ ਕੁਝ ਕੀਤਾ? ਅੱਖਾਂ ਭਰੇ ਆਇਆ, ਕਹਿਣ ਲੱਗਾ ਜਥੇਦਾਰ ਜੀ ਕੋਈ ਨਹੀਂ ਪੁੱਛਦਾ। ਸੱਚੀ ਉਹਦੀ ਗੱਲ ਨੇ ਮੈਨੂੰ ਭਾਵੁਕ ਕਰ ਦਿੱਤਾ, ਕਹਿੰਦਾ ਕੋਈ ਨਹੀਂ ਪੁੱਛਦਾ, ਫਿਰ ਆਪਣੇ ਹੀ ਜਾਂਦੇ ਨੇ ਕਰਦੇ, ਜਿੰਨੀ ਕੁ ਸਮਰੱਥਾ ਸੀ ਜੇਲ੍ਹ ਕੱਟ ਲਈ। ਅਤੇ ਉਹਨੇ ਜਿਹੜੀ ਅਗਲੀ ਗੱਲ ਆਖੀ ਮੈਂ ਕਹਿਣ ਤੋਂ ਗੁਰੇਜ਼ ਕਰ ਰਿਹਾ, ਮੈਂ ਗੱਲ ਮੇਰੀ ਨਾ ਕਰਾਂ, ਧਰਮ ਨਿਭਾਉਣਾ ਬਹੁਤ ਔਖਾ ਹੈ, ਧਰਮ ਦੀਆਂ ਗੱਲਾਂ ਕਰ ਲੈਣੀਆਂ, ਧਰਮ ਦੀਆਂ ਸਾਖੀਆਂ ਸੁਣਾ ਦੇਣੀਆਂ ਇਹ ਬਹੁਤ ਸੌਖੀਆਂ ਨੇ, ਲੇਕਿਨ ਧਰਮ ਨਿਭਾਉਣਾ? ਅਸੀਂ ਤੇ ਕਹਿੰਦੇ ਹਾਂ ਵੀ ਮਰਦ ਹੈ ਜਿਹੜਾ ਉਹ ਸਿੱਖ ਹੋਵੇ, ਉਹਦੀ ਧਰਮ ਸਪਤਨੀ, ਉਹਦੇ ਬੱਚੇ ਸਾਰੇ ਸਿੱਖ ਹੋਣੇ ਚਾਹੀਦੇ ਨੇ, ਪਰ ਧਰਮ ਦਾ ਇਹ ਲੈਵਲ ਨਹੀਂ ਹੁੰਦਾ। ਚੰਗੀ ਗੱਲ ਹੈ ਜੇ ਐਸਾ ਹੋ ਜਾਏ, ਬਹੁਤ ਚੰਗੀ ਗੱਲ ਹੈ, ਪਰ ਮੇਰੀ ਗੱਲ ਨੂੰ ਡਾਇਲੋਗ ਦੇ ਤੌਰ ਤੇ ਸਮਝ ਲਿਓ। ਧਰਮ ਤਾਂ ਜੇ ਬੰਦਾ ਇਕੱਲਾ ਵੀ ਨਿਭਾ ਦੇਵੇ ਨਾ, ਇਕੱਲਾ, ਇਹ ਵੀ ਬਹੁਤ ਵੱਡੀ ਗੱਲ ਹੈ। ਧਰਮ ਤੇ ਬੰਦੇ ਤੋਂ ਇਕੱਲੇ ਤੋਂ ਨਹੀਂ ਨਿਭਦਾ, ਖੁਦ ਤੋਂ ਨਹੀਂ ਨਿਭਦਾ ਧਰਮ। ਜੇ ਸੌਖੀ ਜੀ ਐਗਜ਼ਾਮਪਲ ਲੈਣੀ ਹੋਵੇ, ਕਿਰਪਾਨ ਪੰਜ ਕਕਾਰਾਂ ਵਿੱਚ ਸ਼ਾਮਿਲ ਹੈ ਨਾ, ਤੇ ਜਦੋਂ ਜਹਾਜ਼ ਚੜ੍ਹਦੇ ਹਾਂ ਕਿਰਪਾਨ ਸਾਡੀ ਅਟੇਚੀ ਵਿੱਚ ਹੁੰਦੀ ਹੈ। ਮੈਂ ਵੀ ਖੁਦ ਉਹਨਾਂ ਲੋਕਾਂ ਵਿੱਚ ਸ਼ਾਮਿਲ ਹਾਂ। ਇਹ ਧਰਮ ਦੇ ਕਕਾਰਾਂ ਤੇ ਸਮਝਣ ਵਾਸਤੇ ਤੇ ਇਹਦੇ ਲਈ ਤੁਸੀਂ ਸ਼ਹੀਦੀ ਵੀ ਪ੍ਰਵਾਨ ਕਰ ਸਕਦੇ ਹੋ, ਮੈਂ ਨਹੀਂ ਲਾਉਣੀ, ਲੇਕਿਨ ਬੰਦਾ ਕਹਿੰਦਾ ਕੰਪਰੋਮਾਈਜ਼ ਕਰ ਲਓ, ਸਮਝੌਤਾ ਕਰ ਲਓ, ਇਹ ਦੇਸ਼ ਦਾ ਕਾਨੂੰਨ ਹੈ। ਜੇ ਫਰਾਂਸ ਵਿੱਚ ਜਾਓਗੇ ਤੁਸੀਂ ਕਿਰਪਾਨ ਪਹਿਨ ਨਹੀਂ ਸਕਦੇ, ਤੁਹਾਡੇ ਬੱਚੇ ਆਪਣੇ ਸਿਰ ਤੇ ਦਸਤਾਰ ਨਹੀਂ ਸਜਾ ਸਕਦੇ, ਉਹਨਾਂ ਦਾ ਕਾਨੂੰਨ ਹੈ। ਗਿਆ ਸਮਾਂ ਇੱਕ ਵਾਰ ਉਹ ਕਹਿੰਦੇ ਗਿਆਨੀ ਜੀ ਬਾਹਰ ਕਿਰਪਾਨ ਪਾ ਕੇ ਨਾ ਜਾਇਓ। ਮੈਂ ਧਰਮ ਨਿਭਾਉਣ ਦੀਆਂ ਗੱਲਾਂ ਕਈ ਵਾਰੀ ਵੇਖਦਾ ਹਾਂ ਤੇ ਕੀ ਕੀਤਾ ਜਾਏ, ਮਨੁੱਖ ਸਮਝੌਤਿਆਂ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰ ਦਿੰਦਾ। ਇਸਲਾਮ ਨੂੰ ਮੰਨਣ ਵਾਲੇ ਇਹੀ ਗੱਲ ਕਹਿੰਦੇ ਸੀ ਵੀ ਧਰਮ ਛੱਡ ਦੇ। ਅੱਜ ਜਿਹੜੀਆਂ ਮੈਂ ਗੱਲਾਂ ਕਰੀਆਂ ਨੇ, ਇੱਥੇ ਮੈਂ ਸਾਈਨ ਆਫ ਇੰਟਰੋਗੇਸ਼ਨ ਪਾਉਣਾ, ਸਵਾਲੀਆ ਫਿਕਰਾ। ਇਹ ਗੱਲਾਂ ਕਦੇ ਨਾ ਕਦੇ ਸਾਨੂੰ ਵਿਚਾਰਨੀਆਂ ਪੈਣਗੀਆਂ, ਪਰ ਮੈਂ ਆਪਣੀਆਂ ਉਹਨਾਂ ਧੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਸਿਰ ਤੇ ਜੂੜੇ ਕੀਤੇ ਹੁੰਦੇ ਨੇ, ਰੁਮਾਲ ਬੰਨੇ ਹੁੰਦੇ ਨੇ, ਪਟਕੇ ਬੰਨੇ ਹੁੰਦੇ ਨੇ।
ਬੱਚੇ ਸਭ ਨੂੰ ਪਿਆਰੇ ਹੁੰਦੇ ਨੇ। ਕਈ ਵਾਰੀ ਦੀਵਾਨ ਕਰਦਿਆਂ ਸੰਗਤ ਵਿੱਚੋਂ ਕੋਈ ਬੱਚਾ ਨਿਕਲਦਾ ਸਿਰ ਤੇ ਪਟਕਾ ਬੰਨਿਆ ਹੋਇਆ, 4-5-6 ਸਾਲ ਦਾ। ਮੈਂ ਜਦੋਂ ਪਹਿਲੀ ਵਾਰੀ 1996 ਵਿੱਚ ਕੈਨੇਡਾ ਆਇਆ ਸੀ, ਧਿਆਨ ਆਪਣਾ ਉੱਥੇ ਰੱਖਿਓ, ਆਪਾਂ ਧਰਮ ਦੀ ਗੱਲ ਕਰਦੇ ਹਾਂ। ਪਹਿਲੀ ਵਾਰੀ 1996 ਵਿੱਚ ਅਸੀਂ ਵੈਨਕੂਵਰ ਰੌਸ ਸਟਰੀਟ ਗੁਰਦੁਆਰਾ ਸਾਹਿਬ ਨੇ ਸਾਨੂੰ ਸਪੋਂਸਰ ਕੀਤਾ ਸੀ, ਟਾਵਾਂ ਟਾਵਾਂ ਜਥਾ ਆਉਂਦਾ ਸੀ ਉਦੋਂ। ਉਦੋਂ ਹੀ ਅਸੀਂ 96 ਵਿੱਚ ਦਸੰਬਰ ਮਹੀਨੇ ਪਹਿਲਾਂ ਇੱਥੇ ਆਏ ਸੀ, ਉਦੋਂ ਇਹ ਗੁਰਦੁਆਰਾ ਏਡਾ ਵੱਡਾ ਨਹੀਂ ਸੀ ਹੁੰਦਾ। ਦਸੰਬਰ ਮਹੀਨੇ ਸਾਡਾ ਜੀ ਨਹੀਂ ਸੀ ਲੱਗਿਆ, 15 ਦਿਨ 'ਚ ਮੁੜ ਗਏ ਸੀ ਅਸੀਂ ਵਾਪਸ। ਗੁਰਦੁਆਰਾ ਸਾਹਿਬ ਦੇ ਚੇਅਰਮੈਨ ਰਣਵੀਰ ਸਿੰਘ ਪਰਮਾਰ, ਉਹਨਾਂ ਦੇ ਡੈਡੀ ਉਹਨਾਂ ਨੇ ਸਾਨੂੰ ਟਿਕਟਾਂ ਭੇਜੀਆਂ ਸੀ। ਖੈਰ, ਗੱਲ ਮੈਂ ਜਿਹੜੀ ਗੱਲ ਕਰ ਰਿਹਾ ਸੀ, ਅਤੇ ਜਿਹੜੇ ਮੈਨੂੰ ਪੁੱਛਿਆ ਗਿਆ ਸਵਾਲ, ਗਿਆਨੀ ਜੀ ਕੈਨੇਡਾ ਵਿੱਚ ਤੁਹਾਨੂੰ ਕੀ ਸੋਹਣਾ ਲੱਗਿਆ? ਪਹਿਲੀ ਵਾਰੀ ਆਏ ਸੀ, ਬ੍ਰਿਟਿਸ਼ ਕੋਲੰਬੀਆ, ਬਿਊਟੀਫੁਲ ਕੋਲੰਬੀਆ, ਸੱਚੀ ਰਹਿਣ ਵਾਸਤੇ ਵਧੀਆ ਥਾਂ ਹੈ। ਮੈਨੂੰ ਪੁੱਛਿਆ ਗਿਆ, ਗਿਆਨੀ ਜੀ ਤੁਹਾਨੂੰ ਕੈਨੇਡਾ ਵਿੱਚ ਕੀ ਸੋਹਣਾ ਲੱਗਿਆ? ਬੜੀਆਂ ਚੀਜ਼ਾਂ ਉਹਨਾਂ ਨੇ ਦਿਖਾਉਣੀਆਂ। ਬੜਾ ਚਾਅ ਹੁੰਦਾ ਸੀ ਇਲਾਕੇ ਵਾਲਿਆਂ ਨੂੰ ਵੀ, ਸਾਡੇ ਇਲਾਕੇ ਤੋਂ ਬੰਦੇ ਆਏ ਨੇ। ਉਹਨਾਂ ਨੇ ਮੈਨੂੰ ਪੁੱਛਿਆ ਸੂਝਵਾਨ ਬੰਦਿਆਂ ਨੇ, ਗਿਆਨੀ ਜੀ ਕੈਨੇਡਾ ਵਿੱਚ ਸੋਹਣਾ ਕੀ ਲੱਗਿਆ? ਅਤੇ ਮੇਰਾ ਜਵਾਬ ਸੀ, ਮੈਨੂੰ ਕੈਨੇਡਾ ਵਿੱਚ ਸਭ ਤੋਂ ਸੋਹਣਾ ਉਹ ਲੱਗਿਆ ਜਿਹੜੇ ਬੱਚੇ ਦੇ ਸਿਰ 'ਤੇ ਜੂੜਾ ਕੀਤਾ ਹੋਇਆ, ਰੁਮਾਲ ਬੰਨਿਆ ਹੋਇਆ, ਪਟਕਾ ਬੰਨਿਆ, ਉਹ ਬੱਚਾ ਮੈਨੂੰ ਪੂਰੀ ਦੁਨੀਆ ਤੋਂ ਸੋਹਣਾ ਲੱਗਦਾ। ਕਿਉਂ? ਕਿਉਂਕਿ ਉਹਦੇ ਵਿੱਚ ਮੈਂ ਆਪਣੀ ਕੌਮ ਦਾ ਭਵਿੱਖ ਵੇਖਦਾ। ਉਹ ਮਾਵਾਂ ਮੇਰੀਆਂ ਧੀਆਂ ਦੀਆਂ ਉਮਰ ਦੀਆਂ ਨੇ, ਮੇਰੀਆਂ ਧੀਆਂ ਦੀ ਉਮਰ ਤੋਂ ਵੀ ਛੋਟੀਆਂ ਹੋਣਗੀਆਂ, ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਸਿਰ 'ਤੇ ਕੇਸ ਰੱਖੇ ਹੋਏ ਨੇ, ਜੂੜੇ ਕੀਤੇ ਹੋਏ ਨੇ, ਰੁਮਾਲ ਬੰਨੇ ਨੇ, ਪਟਕੇ ਬੰਨੇ ਨੇ, ਮੈਂ ਉਹਨਾਂ ਦੇ ਚਰਨਾਂ ਵਿੱਚ ਸਿਰ ਰੱਖ ਕੇ ਪ੍ਰਣਾਮ ਕਰਦਾ। ਤੁਸੀਂ ਆਪਣੇ ਬੱਚੇ ਨੂੰ ਸਿੱਖੀ ਨਾਲ ਜੋੜ ਕੇ ਰੱਖਿਆ। ਬੱਚਾ ਵੱਡਾ ਹੋ ਕੇ ਕੁਝ ਵੀ ਕਰ ਜਾਏ, ਇਹਦੇ ਲਈ ਫਿਰ ਅਸੀਂ ਦੋਸ਼ੀ ਨਹੀਂ ਹੁੰਦੇ। ਭਾਈ ਵੀਰ ਸਿੰਘ ਦੀਆਂ ਲਾਈਨਾਂ ਬੜੀਆਂ ਕਮਾਲ ਦੀਆਂ ਨੇ। ਉਹ ਕਹਿੰਦੇ ਵੀ ਮਾਲੀ ਦਾ ਕੰਮ ਪਾਣੀ ਪਾਉਣਾ ਭਰ ਭਰ ਮਸ਼ਕਾਂ ਪਾਵੇ, ਅਤੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ। ਲੇਕਿਨ ਛੋਟਿਆਂ ਨੂੰ ਆਪਣੇ ਧਰਮ ਨਾਲ ਜੋੜ ਕੇ ਰੱਖਣਾ, ਮੈਂ ਧੰਨਵਾਦ ਕਰਦਾ। ਲਿਆਓ ਗੱਲ, ਕਿਉਂਕਿ ਆਪਾਂ ਭਾਈ ਜੈ ਸਿੰਘ ਦੀ ਗੱਲ ਕਰਦੇ ਹਾਂ, ਉਹਦੇ ਬੇਟਿਆਂ ਦੀ ਇਹ ਗੱਲ ਤੁਰਦੀ ਤੁਰਦੀ ਇਸ ਥਾਂ 'ਤੇ ਪਹੁੰਚ ਗਈ। ਅਤੇ ਇਹ 1753 ਦਾ ਈਸਵੀ ਸਾਲ ਹੈ, 1753 ਮਾਰਚ ਮਹੀਨੇ ਦਾ ਜ਼ਿਕਰ ਇਤਿਹਾਸ ਸਾਨੂੰ ਬਿਆਨ ਕਰਦਾ। ਸਰਹੰਦ ਦਾ ਸੂਬੇਦਾਰ ਹੈ ਜਿਹੜਾ, ਉਹਦਾ ਨਾਂ ਅਬਦੁਸ ਸਮੁੰਦ ਖਾਨ ਲਿਖਿਆ ਹੋਇਆ, ਕਿਉਂਕਿ 1748 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ। ਦਿੱਲੀ ਦੀ ਸਰਕਾਰ ਬੇਹੱਦ ਕਮਜ਼ੋਰ ਹੋ ਚੁੱਕੀ ਸੀ, ਅਬਦਾਲੀ ਆਪਣੇ ਸੂਬੇਦਾਰ ਨਿਯੁਕਤ ਕਰਦਾ ਸੀ। ਲਾਹੌਰ ਵੇਖੋ ਤੇ ਸ਼ਾਹ ਨਵਾਜ਼ ਦੀ ਗੱਲ ਚੱਲਦੀ ਹੈ, ਉਸ ਬਾਰ ਮੀਰ ਮੰਨੂ ਬਣਦਾ। ਮੇਰੀ ਗੱਲ ਆਪਣੀ ਦਿਸ਼ਾ ਤੋਂ ਪਰੇ ਨਾ ਹੋ ਜਾਏ। ਇਤਿਹਾਸ ਬਿਆਨ ਕਰਦਾ ਕਿ ਅਬਦੁਸ ਸਮੁੰਦ ਖਾਂ, ਨਾਲ ਉਹਦਾ ਇੱਕ ਕੋਤਵਾਲ ਹੈ ਨਿਜ਼ਾਮੋਦੀਨ, ਉਹਦਾ ਨਾਂ ਹੈ, ਕੁਝ ਹੋਰ ਲੋਕ ਇਹਦੇ ਨਾਲ ਨੇ। ਇਹ ਪਟਿਆਲੇ ਤੋਂ ਸਰਹੰਦ ਵੱਲ ਜਾ ਰਹੇ ਨੇ, ਘੋੜਿਆਂ ਤੇ ਸਵਾਰ ਨੇ, ਤੇ ਦੂਰ ਇਹਨੂੰ ਕੈਸੀ ਝਲਕ ਪਈ ਵੀ ਕੁਝ ਸਿੱਖ ਹੈ, ਕਿਰਤ ਕਰ ਰਹੇ ਹੈ। ਇਹਦੇ ਮਨ ਵਿੱਚੋਂ ਸ਼ੈਤਾਨੀ ਉਭਰੀ, ਇਹਨੇ ਆਖਿਆ ਸਾਡੇ ਕੋਲ ਕਾਫੀ ਸਮਾਨ ਹੈ। ਇਹ ਵੀ ਸਿੱਖਾਂ ਨੂੰ ਪਰੇਸ਼ਾਨ ਕਰਨ ਵਾਲਾ ਤਰੀਕਾ ਕਿ ਸਿੱਖ ਨੂੰ ਆਵਾਜ਼ ਮਾਰ ਕੇ ਆਹ ਜਿਹੜੀ ਸਾਡੇ ਕੋਲ ਗਠੜੀ ਹੈ, ਪੰਡ ਹੈ, ਇਹ ਸਿੱਖ ਦੇ ਸਿਰ 'ਤੇ ਧਰ ਦਈਏ, ਅਤੇ ਉਹਨੂੰ ਆਖੀਏ ਵੀ ਸਰਹੰਦ ਛੱਡ ਗਿਆ। ਹੁਣ ਅਬਦੁਸ ਸਮੁੰਦ ਖਾਂ

0: ਇਨ ਇਸਲਾਮ ਦੀ ਮਨਾਓ ਸਿੱਖ ਨੂੰ, ਇਨ ਇਸਲਾਮ ਦੀ ਮਨਾਓ ਸਿੱਖ ਨੂੰ, ਜਿਹੜਾ ਦਿਖ ਫੜ ਕੇ ਲਿਆਓ ਸਿੱਖ ਨੂੰ, ਜਿਹੜਾ ਦਿਖ ਫੜ ਕੇ ਲਿਆਓ ਸਿੱਖ ਨੂੰ, ਜਿਹੜਾ ਦਿਲ ਸੇ ਫੜ ਕੇ ਲਿਆਓ ਸਿੱਖ ਨੂੰ।
1: ਸਿੱਖਾਂ ਨੂੰ ਕਿਹੜੇ ਕਿਹੜੇ ਤਸੀਹੇ ਝੱਲਣੇ ਪਏ, ਜਦੋਂ ਇਤਿਹਾਸ ਮਨੁੱਖ ਪੜ੍ਹਦਾ ਨਾ ਕਦੇ ਤੇ ਉਹਦੀਆਂ ਅੱਖਾਂ ਵਿੱਚ ਅਥਰੂ ਆਪ ਮਹਾਰੇ ਆ ਜਾਂਦੇ ਨੇ। ਕਿੰਨੇ ਕੁ ਜ਼ੁਲਮ ਸਿੱਖਾਂ ਤੇ ਹੋਏ, ਕਿੰਨੇ ਕੁ ਕਸ਼ਟ ਸਿੱਖਾਂ ਨੇ ਸਹਾਰੇ, ਤੁਸੀਂ ਜਰਾ ਅਨੁਮਾਨ ਲਾਓ। ਜਿੱਥੇ ਅਸੀਂ ਪ੍ਰਸੰਗ ਪੜ੍ਹਦੇ ਹਾਂ, ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਉੱਥੇ ਸ਼ਬਦ ਆਉਂਦੇ ਨੇ ਜਿਨ੍ਹਾਂ ਮਾਈਆਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪੁਆਏ। ਕਿਹੋ ਜਿਹਾ ਕੈਰੀ ਸਮਾਂ ਹੋਵੇਗਾ, ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ, ਕਈ ਦਿਨਾਂ ਤੋਂ ਭੁੱਖੀ ਹੈ, ਬੱਚਾ ਬਿਲਕਦਾ, ਜਦੋਂ ਮਾਂ ਨੂੰ ਕੁਝ ਖਾਣ ਨੂੰ ਨਹੀਂ ਮਿਲਿਆ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ। ਖੰਨੀ ਕਹਿੰਦੇ ਨੇ ਅੱਧੀ ਰੋਟੀ ਤੋਂ ਵੀ ਅੱਧੀ, ਇੱਕ ਰੋਟੀ ਦਾ ਚੌਥਾ ਹਿੱਸਾ। ਜਦ ਮਾਂ ਨੂੰ ਕੁਝ ਖਾਣ ਨਹੀਂ ਮਿਲਿਆ, ਖਾਣ ਨੂੰ ਨਹੀਂ ਮਿਲਿਆ, ਤੇ ਮਾਂ ਦੀ ਛਾਤੀ ਵਿੱਚੋਂ ਅੰਮ੍ਰਿਤ ਕਿੱਥੋਂ ਆਵੇ? ਲੇਕਿਨ ਬੱਚਾ ਬਿਲਕਦਾ, ਮਾਂ ਆਪਣੀ ਛਾਤੀ ਨਾਲ ਲਾਉਂਦੀ ਹੈ, ਜਲਾਦ ਆਉਂਦਾ, ਮਾਂ ਦੀ ਬੁੱਕਲ ਵਿੱਚੋਂ ਬੱਚੇ ਨੂੰ ਖੋਹ ਲੈਂਦਾ, ਉੱਪਰ ਵੱਲ ਭਗਾ ਕੇ ਮਾਰਦਾ। ਜਦੋਂ ਬੱਚਾ ਥੱਲੇ ਆਉਂਦਾ, ਉਹਦੇ ਥੱਲੇ ਨੇਜਾ ਕਰ ਦਿੰਦਾ, ਬੱਚਾ ਨੇਜੇ ਵਿੱਚ ਪੁਰਚਿਆ ਜਾਂਦਾ, ਇੱਕ ਭਿਆਨਕ ਚੀਕ ਨਿਕਲਦੀ ਹੈ, ਤੇ ਨੇਜੇ ਵਿੱਚ ਪਰੋਚਿਆ ਬੱਚਾ ਜਲਾਦ ਮਾਂ ਦੀ ਗੋਦੀ ਵਿੱਚ ਸੁੱਟ ਦਿੰਦਾ। ਇਹ ਕਸ਼ਟ ਸਹਾਰੇ ਨੇ ਮੇਰੀਆਂ ਭੈਣਾਂ ਨੇ, ਲੇਕਿਨ ਧਰਮ ਕਿਵੇਂ ਨਿਭਾਇਆ? ਇਤਿਹਾਸ ਦਾ ਇੱਕ ਵੱਖਰਾ ਪੱਖ ਹੈ। ਇਹ ਭਾਈ ਜੈ ਸਿੰਘ ਕਿਵੇਂ ਆਪਣਾ ਧਰਮ ਨਿਭਾਏਗਾ? ਅਬਦੁਲ ਸਮੁੰਦ ਖਾਨ ਨੇ ਕਹਿ ਦਿੱਤਾ, ਜਿੱਥੇ ਕੋਈ ਸਿੱਖ ਦਿਖਦਾ, ਨਜ਼ਰ ਲੱਗਿਆ, ਭੁਲੇਖਾ ਲੱਗਿਆ ਕਿ ਕੋਈ ਸਿੱਖ ਕੰਮ ਕਰ ਰਿਹਾ, ਦੋ ਦਰਖਤ ਉੱਥੇ, ਇੱਕ ਪਿੱਪਲ ਦਾ ਤੇ ਇੱਕ ਬੋੜ ਦਾ, ਅੱਜ ਵੀ ਉੱਥੇ ਮੌਜੂਦ ਨੇ। ਅੱਜ ਉੱਥੇ ਬਹੁਤ ਆਲੀਸ਼ਾਨ ਯਾਦਗਾਰ ਬਣੀ ਹੋਈ ਹੈ, ਤੇ ਇੱਥੇ ਉਹਨਾਂ ਨੇ ਆਪਣੇ ਘੋੜੇ ਬੰਨ ਲਏ ਤੇ ਸਿਪਾਹੀ ਸਿੱਖ ਨੂੰ ਲੱਭਣ ਵਾਸਤੇ ਤੁਰ ਪਏ। ਨਜ਼ਰ ਪੈ ਗਿਆ ਭਾਈ ਜੈ ਸਿੰਘ, ਖਲਕੜ ਤੇ ਬਾਅਦ ਵਿੱਚ ਚੜਿਆ ਕੇਵਲ ਜੈ ਸਿੰਘ ਨਜ਼ਰ ਪੈ ਗਿਆ। ਅਗਲੀ ਕਹਾਣੀ ਕੱਲ੍ਹ ਨੂੰ ਸ਼ਾਮ ਦੇ ਦੀਵਾਨ ਵਿੱਚ ਇੱਥੋਂ ਹੀ ਰੰਭਾਂਗੇ। ਕੱਲ੍ਹ ਨੂੰ ਟਾਈਮ ਐਡਵਾਂਸ ਹੈ ਕਿਉਂਕਿ ਸਿਮਰਨ ਹੁੰਦਾ, ਮੇਰਾ ਖਿਆਲ 6 ਤੋਂ 6:40 ਤੱਕ ਟਾਈਮ ਹੈ, ਉਦੋਂ ਆਪਾਂ ਇਸ ਇਤਿਹਾਸ ਨੂੰ ਪੜ੍ਹਨ ਦਾ ਯਤਨ ਕਰਾਂਗੇ। ਖੁਸ਼ੀ ਹੁੰਦੀ ਹੈ ਜਦੋਂ ਜਿਹੜੇ ਘਰ ਵਿੱਚ ਬੈਠ ਕੇ ਵੇਖਦੇ ਨੇ ਉਹਨਾਂ ਦੇ ਸੁਨੇਹੇ ਮਿਲਦੇ ਨੇ, ਤੁਹਾਨੂੰ ਅਸੀਂ ਘਰ ਬੈਠ ਕੇ ਸੁਣਦੇ ਹਾਂ। ਮੈਂ ਬਹੁਤ ਧੰਨਵਾਦ ਕਰਦਾ, ਕਿੰਨੇ ਸਾਲ ਹੋ ਗਏ ਤੁਹਾਡੇ ਕੋਲ ਆਉਂਦਿਆਂ, ਪਰ ਤੁਹਾਡੀ ਮੁਹੱਬਤ ਹਰ ਸਾਲ ਵੱਧਦੀ ਹੈ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਹਰ ਮੈਦਾਨ ਫਤਿਹ ਬਖਸ਼ਿਸ਼ ਕਰੇ। ਆਪ ਜਿੰਨੀਆਂ ਵੀ ਸੰਗਤਾਂ ਜਿਹੜੀ ਸ਼ੁਭਕਾਮਨਾ ਸ਼ੁਭ ਭਾਵਨਾ ਲੈ ਕੇ ਆਇਓ, ਮਹਾਰਾਜ ਤੁਹਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ, ਸੱਚੇ ਪਾਤਸ਼ਾਹ ਤੁਹਾਡੇ 'ਤੇ ਰਹਿਮਤ ਕਰਨ, ਤੁਹਾਡੇ ਦੁੱਖਾਂ ਦਾ ਨਾਸ ਹੋ ਜਾਏ, ਤੁਹਾਡੇ ਮਨ ਦੀਆਂ ਸ਼ੁਭ ਇਛਾਵਾਂ ਪੂਰੀਆਂ ਹੋ ਜਾਣ। ਪਿਆਰ ਨਾ ਕਹਿ ਦਿਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਮਾਂ ਹੋ ਗਿਆ ਆਨੰਦ ਸਾਹਿਬ ਦੀਆਂ 6 ਪੌੜੀਆਂ ਗਾਇਨ ਕਰਨ ਦਾ, ਆਓ ਆਨੰਦ ਸਾਹਿਬ ਦੀਆਂ 6 ਪੌੜੀਆਂ ਗਾਇਨ ਕਰੀਏ, ਫਿਰ ਅਰਦਾਸ ਵਿੱਚ ਸ਼ਾਮਲ।

ਅਵੇਕ ਦਾਨ, ਵਿਸਾਹ ਦਾਨ, ਪੁਰਸ਼ਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ, ਚੌਂਕੀਆਂ, ਝੰਡੇ, ਮੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਰਨੀਮਾ ਮਤ ਉੱਚੀ ਮਤ, ਪਤ ਦਾ ਰਾਖਾ ਪੋ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ। ਹੇ ਨਿਮਾਣਿਆਂ ਦੇ ਮਾਂ, ਨੀ ਤਾਣਿਆਂ ਦੇ ਤਾਂ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜੂਰ ਅਰਦਾਸ ਹੈ ਜੀ। ਸੰਧਿਆ ਵੇਲੇ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਅੰਦਰ ਸੌਦਾ ਰਹਿ ਰਾਸ ਸਾਹਿਬ ਬਾਣੀ ਦੇ ਪਾਠ, ਅੰਮ੍ਰਿਤ ਗੁਰਬਾਣੀ ਦੇ ਕੀਰਤਨ, ਗੁਰ ਇਤਿਹਾਸ ਦੀਆਂ ਵਿਚਾਰਾਂ, ਢਾਡੀ ਵਾਰਾਂ, ਛੇ ਪੌੜੀਆਂ, ਨਾਨਕ ਸਾਹਿਬ ਬਾਣੀ ਦੇ ਪਾਠ ਹੋਏ। ਆਪ ਜੀ ਦੇ ਦੱਸ ਰਿਆਂ ਪਾਸਿਓਂ ਹਰ ਜਸ ਗਾਇਨ ਕਰਦਿਆਂ, ਬੇਅੰਤ ਪੁੱਲਾਂ ਬਖਸ਼ ਦੇਣਾ, ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾਂ ਬਖਸ਼ਣੀਆਂ, ਸਰਬੱਤ ਦੇ ਕਾਰਜ ਰਾਸ ਕਰਨੇ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ। ਆਪ ਜੀ ਦੇ ਹਜੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਸੁੱਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਰਾ ਗਿਆ ਭਈ ਅਕਾਲ ਕੇ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾ ਕੈ ਹੱਥ ਮੈਂ, ਸੋਹ ਮਰੀ ਰੱਛਿਆ ਕਰਹੀ। ਬੋਲੇ ਸੋ ਨਿਹਾਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕੋਟਲ ਗੁਰੂ ਸੇਵੀਐ ਐਨਸ ਸਹਿਜ ਸੁਭਾਇ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਸੂਹੀ ਮਹੱਲਾ ਪਹਿਲਾ ਭਾਂਡਾ ਹੱਚਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤਮਲੀਨਾ ਤੋਤਾ ਹਚਾਨਾ ਹੋਏ ਸੀ ਭਾਂਡਾ ਹਚਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤਮਲੀਨਾ ਤੋਤਾ ਹਚਾ ਨਾ ਹੋਏ ਸੀ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਏਤ ਦੁਆਰੇ ਧੋਏ ਹਚਾ ਹੋਏ ਸੀ ਮੈਲੇ ਹਚੇ ਕਾ ਵਿਚਾਰ ਮੈਲੇ ਹੱਚੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਲਕਾ ਨਾਉ ਆਵਰਤਾਏ ਸੀ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜ ਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ ਰਾਮ ਨਾਮ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੂ ਸੁਖਦਾਤਾ ਬੰਧਨ ਕਾਟ ਕਰੀ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਬਨਾਸੀ ਤਾਂ ਕਿ ਸੇਵਨ ਬਿਰਤੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਬਲ ਮਹੱਲਾ ਪਾਂਜੇ ਵਾ ਤਾਤੀ ਵਾਹ ਨ ਲੱਗਈ ਪਰ ਬ੍ਰਹਮ ਸ਼ਰਨ ਆਈ ਜੋ ਗਿਰਦ ਹਮਾਰੇ ਰਾਮ ਘਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਆਖੁਦ ਦੀਜਾਈ ਕਾਲੀ ਬੁਲਾਈ ਰਹਾਉ ਰੱਖ ਲਈਏ ਤੈਂ ਰੱਖਣ ਹਾਰ ਸਭ ਵਿਆਧ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈਓ ਦੂਤ ਸਲੋਕ ਮਹੱਲਾ ਪੰਜੇਵਾ ਮਨ ਮਹਿ ਚਿਤ ਬੋ ਚਿਤ ਬਨੀ

ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰ ਹੋ ਸਿਜਣਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸਮਾਲਿਯਨ ਦੇਖੇ ਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਾਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਾਨ ਰੰਗ ਸਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਖ ਵਡਾਈ ਤੂਏ ਰਹਾ ਵਿਸਵੇ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕੋ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਾਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲੇ ਆਨ ਲੋ ਪਵਨ ਚਬਰੋ ਕਰੇ ਸਗਲ ਮੁਨ ਨਾਈ

ਨੈਨ ਹੈ ਤੋਹੇ ਕੋ ਸਹਿਸ ਮੁਤਨ ਨਾਇਕ ਤੋਹੇ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿੱਚ ਅਲਤ ਮੋਹੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨ ਮੋਹੇ ਆਹੀ ਪਿਆਸ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਈ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੌਤ ਪੁਨ ਵੱਡਾ ਹੈ ਰਹਾਉ ਸਾਖਤ ਹਾਰਾ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੈ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾ

ਮੇਰੇ ਮੀਤਾ ਸੰਤ ਟਹਿਲ ਕੀ ਵੇਲਾ, ਈਹਾ ਖੜ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ, ਔਧ ਘਟੇ ਦਿਨ ਸੁਰੈਣਾਰੇ, ਮਨ ਗੁਰਮਿਲ ਘਾ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸਹਿ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ, ਜਾਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਬਿਆਗੀ ਅਰਦਾਸ ਹਮਾਰੀ ਜੀਉ ਪਿੰਡਾ, ਕਉ ਨਾਨਕ ਸਭ ਨੂੰ ਮੇਰਾ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਏ। ਸ੍ਰੀ ਹਰਿ ਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੈ ਤਾਈ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀ ਦਾ ਕੋਟਾਂ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਖੁੱਲ੍ਹੇ ਦਰਸ਼ਨ ਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਆਪ ਜੀ ਦੇ ਸਰੂਪ ਦੀ ਸੇਵਾ ਕਰਦਿਆਂ, ਸੋਹਲਾ ਸਾਹਿਬ ਬਾਣੀ ਦੇ ਪਾਠ ਕਰਦਿਆਂ ਬੇਅੰਤ ਫੁੱਲਾਂ ਬਖਸ਼ ਦੇਣਾ। ਹੁਣ ਕਿਰਪਾ ਕਰੋ, ਆਪਣੇ ਨਿੱਜ ਅਸਥਾਨ ਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ, ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰਨਾ। ਸੁੱਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

0: ਜੋ ਬੋਲੇ ਸੋਨੇ ਹਾਲ ਹੋ ਜਾਵੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ।
1: ਬੋਲੇ ਸੋਨੇ ਹਾਲ,
0: ਬੋਲੇ ਸੋਨੇ ਹਾਲ,
2: ਦੇਖਤੇ ਪੰਥ ਕੀ ਰਾਜ ਕਰੇਗਾ ਚੂਲ ਤੇ ਨਿਸ਼ਾਨ ਰਹੇ, ਨਾਗ ਤੇ ਦੀਵਾਨ ਰਹੇ।
0: ਬੋਲੇ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਡੰਡੌਤ ਬੰਦਨ ਅਨੇਕ ਬਾਰ

ਵਾਸਨਾ ਪਰਿਆਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ

ਜਾਂ ਸੁਖ ਤਾ ਸੋਹਰਾਵਿਓ ਦੁੱਖ ਭੀ ਸੰਭਾਲਿਓ ਏ।

ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਏ।

ਰੱਖੀਐ ਭਾਓ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ

ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਹਾਵਾ ਜਿਤ ਸੁਭਾਵਾ, ਵਿਣ ਭਾਣੇ ਕੇ ਨਹਾਏ ਕਰੀ, ਜੇਤੀ ਸਿਰਠ ਉਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ, ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ,

ਅੰਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸਨਾਨ ਸੁਣਿਆ ਪੜ ਪੜ ਪਾਵਹ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼।

ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵ ਹੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹਿ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ

ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ

ਓਂਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਕ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋਵ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੀਂ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ

ਆਖੀਐ ਆਪੇ ਜਾਣੈ ਆਪ। ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਾਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ

ਕਿਤੇ ਖੱਪ ਟੁੱਟੈ ਵੇਕਾਰ, ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆਂ ਦੁੱਖ ਭੂਖ ਸਦਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕਾਖਣ ਪਾਏ, ਉਹ ਜਾਣੇ ਜੇਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ, ਅੱਖ ਸੇ ਭੇ ਕੇਈ ਕੇ, ਜਿਸਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰਹਿ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਕੀਤੇ ਕੀਤੇ ਹੋਰ ਕਰੇ, ਤਾਂ ਆਖ ਨਾ ਸਕੈ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰ ਆਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤਵੈ ਸਰਬ ਸੰਭਾਲੇ।

ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋਂ ਗਾਵੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲੇਖੇ ਆਵੈ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇ

ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏ ਤਰਾਹਿਪਤ ਪਬੜੀਆਂ ਚੜੀਐ ਹੋਏ ਇਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ

ਕਿਹਾ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਵਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥਾ ਨਾਦ ਵਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥਾ ਘਾੜਤ ਘੜੀਐ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿੱਛੇ ਪਛੁਤਾਏ, ਤਿੱਥਾ ਘੜੀਐ ਸੁਰਤ ਮਤ ਮਨ ਬੁੱਧ, ਤਿੱਥਾ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੇ ਭਗਤ ਵਸੈ ਕੇ ਲੋ, ਕਰਹਿ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨ ਅੰਤ, ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਾਤ ਪਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗੀ ਆਈਆ ਬੁਰੇ ਆਈਆ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿੰਨੀ ਨਾਮ ਧਿਆਇਆ, ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ, ਜਿੰਨੀ ਨਾਮ ਧਿਆਇਆ, ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਦ ਤੁਆ ਪ੍ਰਸਾਦ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ, ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਤੋਜ ਕਿਹਜੈ ਕੋਟ ਇੰਦਰ ਇੰਦਰਾਣ, ਸ਼ਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ, ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ, ਤੁਆ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ, ਭੁਜੰਗ ਪ੍ਰਯਾਤ ਛੰਦ ਨਮਸਤਵੰ, ਅਕਾਲੇ ਨਮਸਤਵੰ, ਕਿਰਪਾਲੇ ਨਮਸਤੰ, ਅਰੂਪੇ ਨਮਸਤੰ, ਅਨੂਪੇ ਨਮਸਤੰ, ਅਭੇਖੇ ਨਮਸਤੰ, ਅਲੇਖੇ ਨਮਸਤੰ, ਅਕਾਏ ਨਮਸਤੰ, ਅਜਾਏ ਨਮਸਤੰ, ਅਗੰਜੇ ਨਮਸਤੰ, ਅਪੰਜੇ ਨਮਸਤੰ, ਅਨਾਮੇ ਨਮਸਤੰ, ਅਠਾਮੇ ਨਮਸਤੰ, ਅਕਰਮੰ ਨਮਸਤੰ, ਅਧਰਮੰ ਨਮਸਤੰ, ਅਨਾਮੰ ਨਮਸਤੰ, ਅਤਾਮੰ ਨਮਸਤੰ, ਅਜੀਤੇ ਨਮਸਤੰ, ਅਪੀਤੇ ਨਮਸਤੰ, ਅਬਾਹੇ ਨਮਸਤੰ, ਅਟਾਹੇ ਨਮਸਤੰ, ਅਨੀਲੇ ਨਮਸਤੰ, ਅਨਾਦੇ ਨਮਸਤੰ, ਅਛੇਦੇ ਨਮਸਤੰ, ਅਗਾਧੇ ਨਮਸਤੰ, ਅਗੰਜੇ ਨਮਸਤੰ, ਅਪੰਜੇ ਨਮਸਤੰ, ਉਦਾਰੇ ਨਮਸਤੰ, ਅਪਾਰੇ ਨਮਸਤੰ, ਸੋਏ ਕੈ ਨਮਸਤੰ, ਅਨੇਕੈ ਨਮਸਤੰ, ਅਭੂਤੇ ਨਮਸਤੰ, ਅਜੂਪੇ ਨਮਸਤੰ, ਨਿਰਕਰਮੇ ਨਮਸਤੰ, ਨਿਰਭਰਮੇ ਨਮਸਤੰ, ਨਿਰਦੇਸੇ ਨਮਸਤੰ, ਨਿਰਭੇਸੇ ਨਮਸਤੰ, ਨਿਰਨਾਮੇ ਨਮਸਤੰ, ਨਿਰਕਾਮੇ ਨਮਸਤੰ, ਨਿਰਧਾਤੇ ਨਮਸਤੰ, ਨਿਰਘਾਤੇ ਨਮਸਤੰ, ਨਿਰਧੂਤੇ ਨਮਸਤੰ, ਅਭੂਤੇ ਨਮਸਤੰ, ਅਲੋਕੇ ਨਮਸਤੰ, ਅਸੋਕੇ ਨਮਸਤੰ, ਨਿਰਤਾਪੇ ਨਮਸਤੰ, ਅਥਾਪੇ ਨਮਸਤੰ, ਤਰਮਾਨੇ ਨਮਸਤੰ, ਨਿਧਾਨੇ ਨਮਸਤੰ, ਅਗਾਹੇ ਨਮਸਤੰ, ਅਬਾਹੇ ਨਮਸਤੰ, ਤਰਵਰਗੇ ਨਮਸਤੰ, ਅਸਰਗੇ ਨਮਸਤੰ, ਪ੍ਰਭੋਗੇ ਨਮਸਤੰ, ਸੋਜੋਗੇ ਨਮਸਤੰ, ਅਰੰਗੇ ਨਮਸਤੰ, ਅਭੰਗੇ ਨਮਸਤੰ, ਅਗੰਮੇ ਨਮਸਤਸਤਰਮੇ ਨਮਸਤੰ, ਜਲਾਸਰੇ ਨਮਸਤੰ, ਨਿਰਾਸਰੇ
नमस्तं अजाते नमस्तं अपाते नमस्तं अमजबे नमस्तस्त अजबे अदेसं अदेसे नमस्तं अपेसे नमस्तं नृतामे नमस्तं नर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्त देवाय नमस्तं अपेवाय नमस्तं अजन्मे नमस्तं सुवर्णमे नमो सर्वगौने नमो सर्वपौने नमो सर्वरंगे नमो सर्वपंगे नमो काल काले नमस्तस्त दयाले नमस्तं अवर्णे नमस्तं अमरणे नमस्तं जरारं नमस्तं कृतारं नमो सर्वतन्दे नमोस्त अबंदे नमस्तं नरसाके नमस्तं नरवाके नमस्तं रहीमे नमस्तं करीमे नमस्तं अनंते नमस्तं महंते नमस्तस्तराग्ये नमस्तं सुहागे नमो सर्वसोखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी छंद त्वप्रसाद अरूप है अनूप है अजू है अपू है अलेख है अपेख है नाम है काम है अते है अपे है अजीत है अपीत है त्रमान है निदान है त्रवर्ग है सर्ग है अनिल है अनाद है अजय है अजाद है जन्म है अवर्ण है अपूत है अपर्ण है अगंज है अपंज है चूज है चंज है अमीक है रफीक है तंद है बंद है निर्बूज है असूज है अकाल है अजाल है अल्लाह है अजा है अनंत है महंत है अलीक है निरसरीक है निर्लंब है असंभ है अगम है अजम है अपूत है अशूत है अलोक है अशोक है अकर्म है अपर्म है अजीत है अपीत है अबाह है अगाह है अमान है निदान है अनेक है फिर एक है भुजंग प्रयात छंद नमो सर्वमाने समस्ती निदाने नमो देव देवे अपेखी अपेवे नमो काल काले नमो सर्व पाले नमो सर्व गौणे नमो सर्व पौणे अनंगी अनाथे नरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत नृत्य नमो नाद नादे नमो पान पाने नमो बाद बादे अनंगी अनामे समस्ती स्वरूपे परपंगी परमाथे समस्ती विभूते कलंकं बिना नेकलंकी स्वरूपे नमो राजराजेश्वरं परम रूपे नमो जोग जोगेश्वरं परम सिद्धे नमो राजराजेश्वरं परम वृद्धे नमो शस्त्र पाणे नमो अस्त्र पाणे नमो परम ज्ञाता नमो लोक माता अपेखी अपरमी अपोगी अपुगते नमो जोग जोगे स्वरं परम जुगते नमो नित नारायणे क्रूर कर्मे नमो प्रेत अप्रेत देवे सो धर्मे नमो रोग हर्ता नमो राग रूपे नमो शाह शाहं नमो पूप पूपे नमो दान दाने नमो मान माने नमो रोग रोगे नमस्तं स्नानं नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सचदानंद सर्वं प्रणासी अनूपे रूपे समस्तुल निवासी सदा सिद्धदा बुद्धदा बृद करता अदो उर्द अर्धं अगं ओग हर्ता परं परम परमेश्वरं प्रोच पालं सदा सर्वदा सिद्धदाता दयालं अचेदी अपेदी अनामं अकामं समस्तो पराजी समस्तस्ततामं तेरा जोर चाचरी छंद जले हैं थले हैं अपीत हैं अपे हैं प्रभु हैं अजू हैं अदेश हैं अपेश हैं भुजंग प्रयात छंद अगाधे अबाधे आनंदी स्वरूपे नमो सर्वमाने समस्ती निदाने नमस्त्वं नरनाथे नमस्त्वं परमाथे नमस्त्वं अगंजे नमस्त्वं अपंजे नमस्त्वं अकाले नमस्त्वं कृपा अपाले नमो सर्वदेशे नमो सर्वपेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो शोक शोखे नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परमतानं नमो सर्व मंत्रं नमो सर्व जंत्रं नमो सर्वदृशं नमो सर्वकृशं नमो सर्वरंगे तरभंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कुकर्मं प्रणासी सदा सर्वदा रिद्ध सिद्धं निवासी चरपट छांद तो अप्रसाद अमृत कर्मे अमृत धर्मे अखल जोगे अचल भोगे
अचल राजे अटल साजे अखल धर्मं अलख करमं सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भुगता सर्वं जुगता सर्वं देवं सर्वं पेवं सर्वं काले सर्वं पाले रुआल छंद त्वा प्रसाद आद रूप अनाद मूरत अजोन पुरख अपार सर्व पालक सर्व मान त्रमान देव भेव आद उदार सर्व पालक सर्व कालक सर्व को पुनकाल जत्र तत्र विराज ही अवधूत रूप रसाल नाम ठाम ना जात जाकर जन रूप रंग ना रेख आद पुरख उदार मूर्त अजोन आद असेख देश और ना पेश जाकर रूप रेख ना राग जत्र तत्र दिशा विसा होए फैल्यो अनुराग नाम काम विहीन पेखत ताम हून है जाहे सर्वमान सर्वत्र मान सदैव मानत ताहे एक मूर्त अनेक दर्शन कीन रूप अनेक खेल खेल खेल खेलन अंत को फिर एक

ਤਾਤਮਾਤ ਨਾ ਜਾਤ ਜਾਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਨ ਈ ਪੁਰਤੀਨ ਲੋਕ ਚੌਦਾਹ ਕੇ ਬਖੈ ਜਗ ਜਾਪ ਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਵਯੰਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬਹੰਤਾ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਨਹੀ ਜੇ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਹੀ ਵਹ ਚਿਤ ਮਦ ਭਾਰ ਛੰਦ ਤੁ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਅਮਤੋ ਨਿਸਦਿਨ ਅਨਾਸ ਆਜਾਨ ਬਾਹੁ ਸ਼ਾਹਾਨ ਸ਼ਾਹ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਅਭਾ ਭੰਗ ਗਤਮਿਤ ਅਪਾਰ ਗੁਣ ਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਪ੍ਰਣਾਢਿਆ ਅੰਡੰਡ ਬਾਢਿਆ ਚਾਚਰੀ ਛੰਦ ਤੁ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨਿਆ ਚਤਰ ਚਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰ ਨਾ ਪਿੱਤਰੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਕ੍ਰਿਸੈ ਭਗਵਤੀ ਛੰਦ ਤੁ ਪ੍ਰਸਾਦ ਕਥਤੇ ਕਿ ਆਸ਼ਜ ਦੇਸੈ ਕਿ ਆਪਿਜ ਭੇਸੈ ਕਿ ਆਗੰਜ ਕਰਮੈ ਕਿ ਆ ਭੰਜ ਭਰਮੈ ਕਿ ਆਪਿਜ ਲੋਕੈ ਕਿ ਆਦਿਤ ਸੋਕੈ ਕਿ ਬਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਸਾ ਆਸੋਕ ਵਰਨੈ ਕਿ ਸਰਬਾ ਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਅਨੂਪੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰ ਬਿਹੀਨੈ ਕਿ ਏਕੈ ਅਧੀਨੈ ਕਿ ਰੋਜ਼ੀ ਰਜ਼ਾ ਕੈ ਰਹੀ ਮੈਂ ਰਿਹਾ ਕੈ ਕਿ ਪਾਕ ਬੇ ਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜ਼ਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਵੰ ਕਲੀ ਹੈ ਕਿ ਸਰਵੰ ਦਲੀ ਹੈ ਕਿ ਸਰਵਤਰ ਮਾਨਿਆ ਹੈ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣੈ ਕਿ ਸਰਬਤਰ ਭਾਉਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾਹੋ ਕਿ ਸਰਬਤਰ ਭਾਹੋ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਪੋਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨਿਆ ਸਤੈਵੰ ਪ੍ਰਧਾਨਿਆ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕਿ ਸਰਬੰ ਕਲੀਮੈ ਕਿ ਪਰਮੰ ਫਹੀਮੈ ਕਿ ਅਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜ਼ੂ ਹੈ ਤਮਾਮੁਲ ਰਜ਼ੂ ਹੈ ਹਮੇਸੁਲ ਸਲਾਮੈ ਸਲੀ ਖਦਮਦਾਮੈ ਗਨੀਮੁਲ ਸ਼ਿਕਸਤੈ ਗਰੀਬੁਲ ਪ੍ਰਸਤੈ ਬਲੰਦੁਲ ਮਕਾਨੈ ਜ਼ਮੀਨੁਲ ਜ਼ਮਾਨੈ ਤਮੀਜ਼ੁਲ ਤਮਾਮੈ ਰਜ਼ੂ ਅਲ ਨਿਦਾਨੈ ਹਰੀਫੁਲ ਅਜ਼ੀਮੈ ਰਜ਼ਾਇਕ ਯਕੀਨੈ
अनेकुल तरंग हैं, अभेद हैं, भंग हैं, अजीज उल निवाज हैं, गनी मुल्ख राज हैं, निरुक्त स्वरूप हैं, त्रिमुक्त विभूत हैं, प्रपुक्त प्रभा हैं, सुयुक्त सुधा हैं, सदैवंग स्वरूप हैं, भेदी अनूप हैं, समस्तोपराज हैं, सदा सर्वसाज हैं, समस्तुल सलाम हैं, सदैव काम हैं, निर्बाध स्वरूप हैं, अगाध हैं, अनूप हैं, ओं आद रूप है, अनाद स्वरूप है, अनंगी अनामे, त्रिपंगी त्रिकामे, त्रिवर्गंग त्रिबाध्ये, अगंजे अगाधे, सुपंग सर्व भागे, सुसर्वा अनुरागे, त्रिपुक्त स्वरूप हैं, अछज हैं, अछूत हैं, के नरकंग प्रणास हैं, बहस्त पृथ्वीउल प्रवास हैं, निरुक्त प्रवाह हैं, सदैवंग सदा हैं, विपुक्त स्वरूप हैं, प्रयुक्त अनूप हैं, निरुक्त सदा हैं, विपुक्त प्रवाह हैं, अनुक्त स्वरूप हैं, प्रयुक्त अनूप हैं, चाचरी छंद

ਕਰ ਅਸਿੱਖ ਸੰਘਰੋ ਦੁਸ਼ਟ ਜਿੱਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਐ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰ ਹੋ ਤਾਂ ਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਛੁਹ ਸਕੈ ਨ ਕੋਈ ਏਕ ਵਾਰ ਜਿਨ ਤੁਮੈ

ਜਾਣੇ ਹੋ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣੇ ਹੋ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੇ ਉਹ ਸਭ ਤੋਹੇ ਵਖਾਨਿਓ ਦੋਹਰਾ ਸਗਲ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ

ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿੱਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏ ਸੁਣੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਪਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖ ਹੈ ਤੈ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਹੈ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚ ਸੋਇ ਸੱਚੇ ਸਾਹਿਬ

ਜਾਂ ਭਾਵੈ ਤਿਵੈ ਚਲਾਵਹਿ। ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨ ਜਿੰਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿੰਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ, ਜਿੰਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨ ਉਪਜੈ ਵਿਣ ਸਹਿਜੈ, ਸਹਿਸਾ ਨਾ ਜਾਏ ਨੈ ਜਾਏ, ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸਾ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲੱਗ ਹੋ, ਹਰ ਹਰ ਸਿਉਂ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਵਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉਤਮ ਸੋ ਸੁਣਹੇ ਨਾਹੀ, ਫਿਰ ਜੋ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿੰਨੀ ਖੱਟਿਆ, ਭਲੇ ਸੇ ਬਣਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ। ਜੀਓ ਰਹਿ ਗੁਰਨਾਲੇ, ਗੁਰ ਕੇ ਚਰਨ ਹਿਰਦੈ ਧਿਆਏ। ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰਬਿਨ ਅਵਰ ਨਾ ਜਾਣੈ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾਹਿਰ ਲਾਇਆ ਮਾਇਆ, ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਚੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸਨੋ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਏਕ ਸਿਉਂ ਲਿਵਲਾਏ। ਕਹਿ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ। ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ, ਤੱਤੈ ਸਾਰ ਨਾ ਜਾਣੀ। ਤੀਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤੱਤ ਪਾਏ, ਜਿਸਨੂੰ ਅਨਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ।

ਆਵੇ ਉਸ ਨੂੰ ਕਿਹੋ ਪੋਹੇ ਨ ਸਕੀ ਜੇ ਸੁਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪੁਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਰਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨਿਆਏ ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀਉ ਲਾਹਾ ਖੱਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਸਿਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਗਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ

ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤੈ ਅਨੇਕ ਰੂਪ ਨਾਉ ਨਵ ਨਿਧ ਤਿਸਦਾਂਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਇਹੋ ਸਾਚਾ ਸੋਹਿਲਾ ਸੱਚੈ ਘਰ ਗਾਵਹੋ ਗਾਵਹੋ ਤਾਂ ਸੋਹਿਲਾ ਘਰ ਸੱਚ ਹੈ। ਜਿੱਥੇ ਸਦਾ ਸੱਚ ਸਮ ਧਿਆਵੇ ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨ੍ਹਾਂ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ। ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹਿ ਆਨੰਦ ਸੁਣਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ।

ਗਰੀਬਨਵਾਜ ਅੰਮ੍ਰਿਤ ਵੇਲੇ ਆਪ ਜੀ ਕੀ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦਾ ਨਿਤਨੇਮ ਹੋਇਆ ਹੈ, ਆਪ ਜੀ ਦੇ ਪ੍ਰਕਾਸ਼ ਦੀ ਸੇਵਾ ਹੋਈ ਹੈ, ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ

ਲਕਸ਼ਣਾ ਗਰੀਬਨਵਾਜ ਕਿਰਪਾ ਕਰਨੀ ਸਮੂਹ ਪਰਿਵਾਰਾਂ ਵਿੱਚ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਬਖਸ਼ਣੀ

तेरे भाने सरबत दा भला। वाहेगुरु जी का खालसा वाह।

ਧਰ ਜਗ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨੇਕ ਵਾਰ

दया करहो किछ मेहर उपावहो डुबदे पत्थर तारे

किस ही कोई कोए मन निमाणी एक तू।

ਜਾਂ ਸੁਖ ਤਾ ਸੋਹਰਾਵਿਓ, ਦੁੱਖ ਭੀ ਸੰਭਾਲਿਓ ਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਗੋਦ ਅੰਦਰ ਬੜੇ ਅਦਬ ਸਹਿਤ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤ ਵਡਭਾਗੇ ਹੋ ਜੋ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਰਹਿਮਤ ਕਰਨ ਇਸੇ ਤਰ੍ਹਾਂ ਸਰਬੱਤ ਸੰਗਤ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਚੜ੍ਹਦੀ ਕਲਾ ਬਖਸ਼ ਕੇ ਨਿਵਾਜਣ। ਸੋ ਆਪ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ। ਦੱਸ ਰਿਹਾ ਪਾਸੋਂ ਗੁਰਬਾਣੀ ਪੜ੍ਹਦਿਆਂ ਗੁਰੂ ਕੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਸੋ ਆਓ, ਹੁਣ ਸਮਾਂ ਹੋਇਆ ਹੈ ਸਿਮਰਨ ਅਭਿਆਸ ਦਾ। ਸਰਬੱਤ ਸੰਗਤ ਇਸੇ ਤਰ੍ਹਾਂ ਗੁਰੂ ਚਰਨਾਂ ਵਿੱਚ ਜੁੜ ਕੇ ਸਿਮਰਨ ਰੂਪ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀ ਹੈ ਜੀ। ਸਰਬੱਤ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Va.

ਦੀ ਨਜ਼ਰ ਕਰੇ ਦੇ ਆਪਣੇ ਤਨ ਅਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨਮ ਪ੍ਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜਿਹੜਾ ਤੱਕ ਨਹੀਂ ਸਭ ਸੁਣੇ ਲੋਕ ਸੁਭਾਇਆ

ਹੋਰ ਤੁਮ ਜਾਸਦਾ ਏ ਦੇ ਤੈਨ ਮੰਗਾ ਜੇ ਤੁਝੇ ਧਿਆਏ ਦੇ ਤੈਨ ਮੰਗਾ ਜੇ ਤੁਝੇ ਧਿਆਏ ਦੇ।

ਆਇਆ ਤਤ ਨੇ ਖਸਮ ਤੇ ਆਇਆ ਇਨ੍ਹਾਂ ਜਨਤਾ ਕੇ ਵਸ ਕਿਛ ਨਾਹੀ ਤੁਧ ਵੇਖੀ ਜਗ ਤੇ ਉਪਾਇਆ ਇਕਨਾਂ ਨੂੰ ਤਮੇਲ ਲੈ ਕੇ ਆਪੋ ਤੁਧ ਖਵਾਇਆ ਗੁਰ ਕਿਰਪਾ ਤੇ ਜਾਣੇ ਆ ਜਿੱਥੇ ਤੁਧ ਆਪ ਬੁਝਾਇਆ।

ਪੁੱਲਾਂ ਚੁੱਕਾਂ ਦੀ ਖੇਮਾ ਸਭ ਜਗਤ ਸਮਤ ਬਖਸ਼ਿਸ਼ ਕਰਨ, ਸਤਿਗੁਰ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧਸੰਗਤ ਦੀ ਹਾਜ਼ਰੀ ਆਪਣੀ ਧਰਤੀ ਪ੍ਰਵਾਨ ਕਰਨ, ਤਿਲ ਫੁੱਲ ਭੇਟਾ ਮਨਜ਼ੂਰ ਕਰਨ, ਸਤਿਗੁਰ ਜੀ ਸਰਬੱਤ ਦੇ ਕਾਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਧੂ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੇ ਪੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਹਰ ਪਾਤ ਨਹੀਂ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਹਿ ਸਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ

ਵਰਨਤ ਸਮਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ

ਸਰ ਨ ਜਾਣਾ ਤੂੰ ਵਡਦਾਣਾ ਕਰਮ ਹਿਰਮਤ ਸਾਈ ਕਿਰਪਾ ਕੀਜੈ ਸਮਤ ਦੀਜੈ ਅਠ ਪਹਿਰ ਤੁਦ ਧਿਆਈ ਗਰਬ ਨਾ ਕੀਜੈ ਰੇਣ ਹੋਵੀਜੈ ਤਾਂਗਤ ਜੀਰੇ ਤੇਰੀ

ਮਨਮੁਖ ਮਾਨਸ ਦੇਹੇ ਤੇ ਪਸ਼ੂ ਪਰੇ ਤੇ ਅਚੇਤ ਚੰਗੇਰੇ ਪਸ਼ੂ ਨ ਮੰਗੈ ਪਸ਼ੂ ਤੇ ਪੰਖੇਰੂ ਪੰਖੇਰੂ ਘੇਰੇ।

ਸੁੱਖ ਵਿੱਚ ਦੁੱਖ ਹੋਏ ਭਲੇ ਭਲੇਰੇ। ਕੁੱਤਾ ਰਾਜ ਬਹਾਲੀਐ ਚੱਕੀ ਚੱਟਣ ਜਾਏ ਹਨੇਰੇ। ਕੁੱਤਾ ਰਾਜ ਬਹਾਲੀਐ ਚੱਕੀ ਚੱਟਣ ਜਾਏ ਹਨੇਰੇ। ਗੁਰ ਪੂਰੇ ਵਿਣ ਗਰਭ ਵਸੇਰੇ, ਗੁਰ ਪੂਰੇ ਵਿਣ ਗਰਭ ਵਸੇਰੇ।

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜੀ ਸੰਗ ਹਰ ਜਪੇ, ਗੁਰ ਕਿਰਪਾਲ ਜਪੇ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ। ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਨਤਮਸਤਕ ਹੋ ਕੇ ਸਤਿਗੁਰਾਂ ਦੇ ਦਰਸ਼ਨ ਦਿਦਾਰੀ ਪਰਸ ਰਹੇ ਹੋ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ। ਸਤਿਗੁਰਾਂ ਦੇ ਦਰਸ਼ਨ ਪਰਸ ਕੇ ਜਨਮ ਮਰਨ ਵਰਗੇ ਵੱਡੇ ਦੁੱਖ ਦੂਰ ਹੋ ਜਾਂਦੇ ਆ, ਨਿਰਵਿਰਤ ਹੋ ਜਾਂਦੇ ਹਨ। ਜਿੱਥੇ ਸਤਿਗੁਰਾਂ ਦੇ ਦਰਸ਼ਨ ਪਰਸੇ ਹਨ ਉੱਥੇ ਸਤਿਗੁਰਾਂ ਦੀ ਅੰਮ੍ਰਿਤਮਈ ਤੁਰਕੀ ਬਾਣੀ ਅਕਾਲੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਕੁਝ ਸਮਾਂ ਗੁਰਬਾਣੀ ਦੀ ਵਿਚਾਰ ਦਾ ਸਾਨੂੰ ਪ੍ਰਾਪਤ ਹੋਇਆ। ਸਤਿਗੁਰਾਂ ਦਾ ਮਹਾਂਵਾਕ ਹੈ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੀ ਵਿਚਾਰ। ਜਦੋਂ ਤੱਕ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ ਸੁਣਦੇ ਉਦੋਂ ਤੱਕ ਮੁਕਤੀ ਕੀ ਹੈ ਉਹਦਾ ਗਿਆਨ ਨਹੀਂ ਹੋ ਸਕਦਾ। ਮੁਕਤੀ ਕਿਸ ਨੂੰ ਕਹਿੰਦੇ ਆ, ਮੁਕਤੀ ਦਾ ਸਰੂਪ ਕੀ ਹੈ, ਮੁਕਤੀ ਮਿਲਦੀ ਕਿਵੇਂ ਹੈ, ਮੁਕਤੀ ਦੇ ਅਧਿਕਾਰੀ ਕਿਵੇਂ ਬਣੀਦਾ ਹੈ, ਇਹ ਸਾਰਾ ਗਿਆਨ, ਇਹ ਸਾਰੀ ਸੋਝੀ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਉਦੋਂ ਤੱਕ ਪ੍ਰਾਪਤ ਨਹੀਂ ਹੁੰਦੇ ਜਦੋਂ ਤੱਕ ਅਸੀਂ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ। ਇਹ ਗੁਰਬਾਣੀ ਦਾ ਫੈਸਲਾ ਹੈ, ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੀ ਵਿਚਾਰ। ਪੁਰਾਤਨ ਸਮਿਆਂ ਤੋਂ ਹੀ ਗੁਰਸਿੱਖ ਇਕੱਠੇ ਹੁੰਦੇ ਤੇ ਗੁਰਬਾਣੀ ਦੀਆਂ ਵਿਚਾਰਾਂ ਕਰਦੇ ਸੁਣਦੇ। ਅੱਜ ਕੱਲ੍ਹ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਦੁਨਿਆਵੀ ਗੱਲਾਂ ਦੀ ਗੱਲ ਕਰਦੇ ਹਾਂ, ਸੰਸਾਰੀ ਗੱਲਾਂ ਕਰਦੇ ਹਾਂ। ਪੁਰਾਤਨ ਸਮਿਆਂ 'ਚ ਜਦੋਂ ਗੁਰਸਿੱਖ ਗੁਰਮੁਖ ਇਕੱਠੇ ਹੁੰਦੇ ਤਾਂ ਉਹ ਬਹਿ ਕੇ ਇਕੱਠੇ ਹੋ ਕੇ ਗੁਰਬਾਣੀ ਦੀ ਵਿਚਾਰ ਕਰਦੇ। ਚਾਰ ਤਰ੍ਹਾਂ ਦੀ ਵਿਚਾਰ ਹੁੰਦੀ ਹੈ ਜਿਹਨੂੰ ਚਰਚਾ ਵੀ ਕਹਿੰਦੇ ਆ, ਚਾਰ ਤਰ੍ਹਾਂ ਦੀ ਚਰਚਾ ਹੈ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਕਹਿਣ ਲੱਗੇ, ਸਿੱਖੋ ਚਾਰ ਪ੍ਰਕਾਰ ਦੀ ਚਰਚਾ ਕਰਨੀ। ਚਾਰ ਪ੍ਰਕਾਰ ਦੀ ਚਰਚਾ ਕਹੀ ਹੈ ਜਿਹਦੇ 'ਚ ਦੋ ਪ੍ਰਕਾਰ ਦੀ ਸਿੱਖ ਨੇ ਕਰਨੀ ਹੈ, ਦੋ ਪ੍ਰਕਾਰ ਦੀ ਨਹੀਂ ਕਰਨੀ। ਸਿੱਖਾਂ ਨੇ ਪੁੱਛਿਆ, ਮਹਾਰਾਜ ਚਾਰ ਪ੍ਰਕਾਰ ਦੀ ਚਰਚਾ ਕਿਹੜੀ ਹੈ? ਮੇਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਿਹਾ, ਭਾਈ ਸਿੱਖੋ ਇੱਕ ਹੈ ਵਾਦ, ਦੂਸਰੀ ਹੈ ਹੇਤ, ਤੀਸਰੀ ਹੈ ਜੱਲਪ ਤੇ ਚੌਥੀ ਹੈ ਵਿਤੰਡਾ। ਇਹ ਚਾਰ ਤਰ੍ਹਾਂ ਦੀ ਚਰਚਾ ਹੈ। ਜਿਹੜੀ ਜੱਲਪ ਤੇ ਵਿਤੰਡਾ ਉਹ ਸਿੱਖ ਨੇ ਨਹੀਂ ਕਰਨੀ, ਸਿੱਖ ਨੇ ਵਾਦ ਤੇ ਹੇਤ ਦੀਆਂ ਜਿਹੜੀਆਂ ਦੋ ਚਰਚਾਵਾਂ ਨੇ ਉਹ ਕਰਨੀਆਂ। ਜੱਲਪ ਕਿਸ ਨੂੰ ਕਹਿੰਦੇ ਆ? ਜੱਲਪ ਦਾ ਮਤਲਬ ਹੁੰਦਾ ਈਰਖਾ, ਦੁਵੈਸ਼ ਨਾਲ ਗੱਲ ਕਰਨੀ। ਪਤਾ ਹੋਵੇ ਕਿ ਫਲਾਣਾ ਬੰਦਾ ਗੱਲ ਸਹੀ ਕਰ ਰਿਹਾ ਪਰ ਮੇਰੀ ਉਹਦੇ ਨਾਲ ਨਹੀਂ ਬਣਦੀ, ਤੇ ਮੈਂ ਉਹਦੀ ਸਹੀ ਗੱਲ ਨੂੰ ਵੀ ਕੱਟ ਕੇ ਕਹਾਂਗਾ ਵੀ ਇਹ ਗਲਤ ਹੈ, ਉਹਨੂੰ ਕਹਿੰਦੇ ਨੇ ਜੱਲਪ। ਅੱਜ ਕੱਲ੍ਹ ਇਹ ਵੀ ਕੁਝ ਹੋ ਰਿਹਾ, ਜਿਹੜੀਆਂ ਸਾਡੇ 'ਚ ਧੜੇਬੰਦੀਆਂ ਬਣੀਆਂ ਨੇ ਸਿੱਖਾਂ 'ਚ, ਕਿਸੇ ਵੀ ਜਥੇਬੰਦੀ ਧੜੇਬੰਦੀ ਦਾ ਕੋਈ ਵੀ ਸਿੱਖ ਹੋਵੇ, ਸਿੰਘ ਹੋਵੇ, ਜੇ ਉਹ ਕੋਈ ਸਹੀ ਗੱਲ ਵੀ ਕਰ ਰਿਹਾ ਤਾਂ ਅੱਗੋਂ ਉਹਦੀ ਕਾਟ ਕੀਤੀ ਜਾਂਦੀ ਹੈ ਦੂਜਿਆਂ ਵੱਲੋਂ, ਕਿਉਂਕਿ ਉਹਦੇ ਮਨ 'ਚ ਦੁਵੈਸ਼ ਹੈ ਵੀ ਇਹ ਤਾਂ ਸਾਡੀ ਤੋਂ ਬਾਹਰਲੀ ਜਥੇਬੰਦੀ ਦਾ ਬੰਦਾ ਹੈ, ਤਾਂ ਉਹਦਾ ਖੰਡਨ ਕਰਦੇ। ਇੱਕ ਹੈ ਵਿਤੰਡਾ, ਅੱਜ ਕੱਲ੍ਹ ਇਹ ਵੀ ਜ਼ਿਆਦਾ ਹੁੰਦੀ ਸਾਡੇ 'ਚ। ਵਿਤੰਡਾ ਕਹਿੰਦੇ ਝਗੜਨ ਦੀ ਬਿਰਤੀ। ਮੰਨ ਲਓ ਵੀ ਕਿਸੇ ਨੇ ਕੋਈ ਗੱਲ ਕਹੀ ਭਲੀ, ਉਹਨੇ ਤਾਂ ਭਲੀ ਗੱਲ ਕਹੀ,
ਉਹ ਖੇਤਾਂ ਵਿੱਚ ਇੱਕ ਜ਼ਿਮੀਂਦਾਰ ਹਲ ਵਾਹ ਰਿਹਾ ਸੀ। ਹਲ ਵਾਹੁੰਦੇ ਤੇ ਫਲੇ ਚ ਘਾਹ ਫਸ ਜਾਂਦਾ, ਜਦੋਂ ਬਲਦਾਂ ਪਿੱਛੇ ਹਲ ਫਲੇ ਪਾ ਕੇ ਜਦੋਂ ਸਿਆੜ ਕੱਢੇ ਜਾਂਦੇ ਆ ਤਾਂ ਉਹਦੇ ਵਿੱਚ ਘਾਹ ਫਸ ਜਾਂਦਾ। ਉਹ ਫਲੇ ਚ ਘਾਹ ਫਸ ਗਿਆ ਤੇ ਉਹ ਜ਼ਿਮੀਂਦਾਰ ਫਿਰ ਵੀ ਹਲ ਵਾਹੀ ਜਾਵੇ ਤੇ ਕੋਈ ਕੋਲੋਂ ਸਿਆਣਾ ਬੰਦਾ ਲੰਘ ਰਿਹਾ ਸੀ, ਉਹਨੇ ਉਹਨੂੰ ਕਿਹਾ ਵੀਰ ਵੀ ਇਹ ਫਲੇ ਚ ਘਾਹ ਲੱਗਾ ਉੱਤੇ ਫਸ ਗਿਆ ਤੇ ਬਾਹਰ ਕੱਢ ਲੈ ਤੇ ਫਲਾ ਤਾਂ ਹੀ ਡੂੰਘਾ ਜਾ ਕੇ ਵਗੇਗਾ ਜ਼ਮੀਨ ਚ। ਉਹਨੇ ਤਾਂ ਭਲੇ ਦੀ ਗੱਲ ਕਹੀ ਤੇ ਉਹ ਜਿਹੜਾ ਜ਼ਿਮੀਂਦਾਰ ਸੀ ਉਹ ਅੱਗੋਂ ਬੋਲਿਆ, ਕਿਉਂਕਿ ਦੋਵਾਂ ਦੀ ਬਣਦੀ ਨਹੀਂ ਸੀ, ਪਿੰਡ ਦੇ ਹੀ ਸੀ ਸ਼ਰੀਕੇ ਚੋਂ, ਕਹਿਣ ਲੱਗਾ ਤੂੰ ਮੈਨੂੰ ਆ ਕੇ ਗਿਆਨ ਦੇਣ ਲੱਗ ਪਿਆ, ਜਦੋਂ ਤੁਹਾਡੀ ਬੁੜੀ ਮਰੀ ਸੀ ਤੁਸੀਂ ਕਿਹੜਾ ਜਲੇਬਾਂ ਬਣਾਈਆਂ ਸੀ। ਉਹਦਾ ਹੁਣ ਭਲੇ ਦੀ ਗੱਲ ਕਹਿ ਰਿਹਾ ਤੇ ਅੱਗੋਂ ਸੁਣਨ ਵਾਲਾ ਵਿਤੰਡਾ ਕਰਨ ਲਈ ਝਗੜਾ ਕਰਨ ਲਈ ਉਲਟੀ ਗੱਲ ਕਹਿ ਰਿਹਾ, ਕਿਉਂਕਿ ਉਹਦਾ ਮਨ ਹੈ ਵੀ ਝਗੜਾ ਕਰਨ। ਅੱਜ ਕੱਲ੍ਹ ਇਹ ਵਿਤੰਡੇ ਦੀ ਚਰਚਾ ਸਾਡੇ ਵਿੱਚ ਜ਼ਿਆਦਾ ਹੁੰਦੀ ਹੈ, ਕੋਈ ਸਹੀ ਗੱਲ ਵੀ ਕਹਿ ਰਿਹਾ ਹੋਵੇ ਤੇ ਅਸੀਂ ਉਹਨੂੰ ਅੱਗੋਂ ਲੜਨ ਦਾ ਝਗੜਨ ਦਾ ਪ੍ਰਕਾਰ ਬਣਾ ਲੈਂਦੇ। ਇਹ ਜਿਹੜੀ ਜੱਲਪ ਤੇ ਵਿਤੰਡੇ ਦੀ ਚਰਚਾ ਇਹ ਸਿੱਖ ਨੇ ਕਦੇ ਨਹੀਂ ਕਰਨੀ। ਸਿੱਖ ਨੇ ਦੋ ਚਰਚਾਵਾਂ ਕਿਹੜੀਆਂ, ਵਾਦ ਤੇ ਹੇਤ। ਵਾਦ ਕਿਹਨੂੰ ਕਹਿੰਦੇ ਆ, ਵਾਦ ਕਹਿੰਦੇ ਆ ਕਿ ਜਿਹੜੀ ਗੱਲ ਦਾ ਮੈਨੂੰ ਪਤਾ ਉਹ ਮੈਂ ਦੱਸ ਦਿਆਂ, ਜਿਹੜੀ ਗੱਲ ਦਾ ਮੈਨੂੰ ਨਹੀਂ ਪਤਾ ਮੇਰੇ ਲਾਗੇ ਮੇਰੇ ਕੋਈ ਹੋਰ ਗੁਰਸਿੱਖ ਬੈਠਾ ਤੇ ਮੈਂ ਉਹਨੂੰ ਪੁੱਛ ਲਵਾਂ। ਪੁੱਛਣ ਨਾਲ ਕੋਈ ਸਾਡਾ ਘੱਟ ਨਹੀਂ ਜਾਣਾ, ਉਹਨੂੰ ਪੁੱਛ ਲਵਾਂ ਕਿ ਭਾਈ ਸਾਹਿਬ ਇਹਦੇ ਬਾਰੇ ਤੁਹਾਡੀ ਕੀ ਵਿਚਾਰ ਹੈ, ਮੇਰੇ ਮਨ 'ਚ ਇਹ ਖਿਆਲ ਆਇਆ। ਉਹ ਅੱਗੋਂ ਦੱਸੇ ਵੀ ਹਾਂ ਆਹ ਗੱਲ ਸਹੀ ਨਹੀਂ ਹੈ ਜਿਹੜੀ ਤੇਰੇ ਮਨ 'ਚ ਆਈ ਹੈ, ਸਹੀ ਗੱਲ ਜਿਹੜੀ ਇਤਿਹਾਸ ਵਿੱਚ ਜਾਂ ਗੁਰਬਾਣੀ ਵਿੱਚ ਆਉਂਦੀ ਹੈ ਉਹ ਆਹ ਹੈ। ਵਧੀਆ ਹੇਤ ਵਾਦ ਹੋ ਗਿਆ ਨਾ, ਚੰਗੀ ਚੰਗੀ ਵਾਦ ਹੋ ਗਈ। ਦੂਸਰਾ ਹੇਤ ਪ੍ਰੇਮ ਨਾਲ, ਵੀ ਇੱਕ ਚਰਚਾ ਸ਼ਬਦ ਦਾ ਕੋਈ, ਮੈਂ ਮੰਨ ਲਓ ਕਥਾ ਕੀਤੀ ਕਿਸੇ ਸ਼ਬਦ ਦੀ, ਕੋਈ ਵਿਚਾਰ ਪੇਸ਼ ਕੀਤੀ ਜਿੰਨੀ ਕੁ ਮੇਰੀ ਸੁਰਤ ਵਿੱਚ ਆਈ, ਠੀਕ। ਲਾਗੇ ਕੋਈ ਦੂਸਰਾ ਗੁਰਸਿੱਖ ਬੈਠਾ ਉਹਨੇ ਵੀ ਵਿਚਾਰ ਕੀਤੀ ਪਰ ਉਹਨੇ ਮੇਰੀ ਗੱਲ ਦਾ ਖੰਡਨ ਨਹੀਂ ਕੀਤਾ, ਉਹਨੇ ਇਹ ਕਹਿਣਾ ਵੀ ਭਾਈ ਫਲਾਣੇ ਨੇ ਆਹ ਗੱਲ ਕਹੀ ਇਹ ਵੀ ਸਹੀ ਹੈ ਪਰ ਮੇਰੀ ਸੁਰਤ ਵਿੱਚ ਆਹ ਵਿਚਾਰ ਵੀ ਆਉਂਦੀ, ਕਿ ਅਰਥ ਤਾਂ ਇੱਕ ਨਹੀਂ ਨਾ ਹੋ ਸਕਦਾ, ਗੁਰਬਾਣੀ ਦੇ ਅਰਥ ਇੱਕ ਨਹੀਂ ਹੋ ਸਕਦੇ, ਸਾਰਿਆਂ ਦੀਆਂ ਬਿਰਤੀਆਂ ਮੁਤਾਬਕ ਅਰਥ ਉੱਭਰਦੇ ਆ। ਇਹ ਦੋ ਪ੍ਰਕਾਰ ਦੀ ਚਰਚਾ ਗੁਰਸਿੱਖਾਂ ਨੇ ਕਰਨੀ, ਜਦੋਂ ਤਾਈਂ ਇਹ ਦੋ ਪ੍ਰਕਾਰ ਦੀ ਚਰਚਾ ਨਹੀਂ ਕਰਦੇ ਉਦੋਂ ਤੱਕ ਸਾਡੇ ਵਿਤਕਰੇ ਖਤਮ ਨਹੀਂ ਹੋਣੇ, ਸਾਡੇ ਵਿਵਾਦ ਨਹੀਂ ਮੁੱਕਣੇ। ਤੋ ਇਹ ਚਰਚਾ ਹੈ ਜਿੱਥੇ ਆਪਾਂ ਹੁਣ ਬੈਠੇ ਗੁਰਬਾਣੀ ਦੀ ਕਥਾ ਕਰ ਸੁਣ ਰਹੇ ਹਾਂ, ਇਹ ਵਾਦ ਹੈ। ਇਸ ਵਾਦ ਤੋਂ ਬਿਨਾਂ, ਇਸ ਵਿਚਾਰ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ ਵੀ ਸਾਨੂੰ ਕਿ ਮੁਕਤੀ ਕੀ ਹੈ, ਮੁਕਤੀ ਦਾ ਸਰੂਪ ਕੀ ਹੈ, ਮੁਕਤੀ ਮਿਲਦੀ ਕਿਵੇਂ ਹੈ, ਮੁਕਤੀ ਦਾ ਅਧਿਕਾਰੀ ਕੌਣ ਹੈ। ਪਾਤਸ਼ਾਹ ਕਹਿੰਦੇ ਜਿੱਥਰ ਸ਼ਬਦ ਨਾ ਕਰੀ ਵਿਚਾਰ, ਜਦੋਂ ਤਾਈਂ ਤੁਸੀਂ ਸ਼ਬਦ ਦੀ ਵਿਚਾਰ ਨਹੀਂ ਕਰਦੇ ਸੁਣਦੇ ਉਤਨੀ ਦੇਰ ਤੱਕ ਤੁਹਾਨੂੰ ਮੋਕਸ਼ ਦਾ ਮੁਕਤੀ ਦਾ ਅਨੁਭਵ ਨਹੀਂ ਹੋ ਸਕਦਾ। ਤੋ ਗੁਰੂ ਸਾਹਿਬ ਨੇ ਸਾਨੂੰ ਬੜੀ ਸੁੰਦਰ ਮਰਿਆਦਾ ਦਿੱਤੀ ਹੈ ਕਿ ਅੰਮ੍ਰਿਤ ਵੇਲੇ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਉਸ ਤੋਂ ਉਪਰੰਤ ਫਿਰ ਗੁਰਬਾਣੀ ਦੀ ਕਥਾ ਦੀ ਮਰਿਆਦਾ ਹਰ ਗੁਰੂ ਘਰ 'ਚ। ਆਓ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸਰਵਣ ਕਰੀਏ। 52 ਅੱਖਰੀ ਬਾਣੀ ਦੀ ਕਥਾ ਚੱਲ ਰਹੀ ਹੈ। 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗਿਆਨੀ ਦੀ ਪਰਿਭਾਸ਼ਾ ਦੱਸ ਰਹੇ ਨੇ ਵੀ ਗਿਆਨੀ ਕੌਣ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ

ਸਲੋਕ ਪਾਤਸ਼ਾਹ ਉਚਾਰਦੇ ਗੁਰੂ ਅਰਜਨ ਦੇਵ ਸਾਹਿਬ ਅਨਕ ਭੇਖ ਭੇਖ ਬੜੇ ਬੜੇ ਨੇ ਕਈ ਤਰ੍ਹਾਂ ਦੇ ਭੇਖ ਬਣਾਉਂਦੇ ਆ ਲੋਕ ਭੇਖ ਬਣਾ ਕੇ ਧਾਰਨ ਕਰਦੇ ਤੇ ਕਈ ਭੇਖ ਵਿਖਾ ਕੇ ਲੋਕਾਂ ਨੂੰ ਕਾਬੂ ਕਰਨ ਦਾ ਯਤਨ ਵੀ ਕਰਦੇ ਵੀ ਮੇਰਾ ਭੇਖ ਵੇਖ ਕੇ ਲੋਕ ਆਖਣ ਵਾਹ ਜੀ ਵਾਹ ਬਾਬਾ ਜੀ ਬੜੇ ਚੰਗੇ ਜਿਹੜਾ ਭੇਖ ਵਿਖਾ ਕੇ ਲੋਕਾਂ ਨੂੰ ਲੁੱਟ ਖਾਣ ਦੀ ਬਿਰਤੀ ਰੱਖਦਾ ਹੈ ਉਹਨਾਂ ਬਾਬਤ ਕਲਗੀਧਰ ਜੀ ਨੇ ਬੜੇ ਕਰੜੇ ਸ਼ਬਦ ਵਰਤੇ ਆ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਬੋਲੀਨ ਹੁਣ ਕੱਲਾ ਬਾਹਰਲਾ ਭੇਖ ਉਹ ਪ੍ਰਵਾਨ ਨਹੀਂ ਹੈ ਬੜੇ ਬੜੇ ਸੰਨਿਆਸੀਆਂ ਨੇ ਭੇਖ ਬਣਾਏ ਦਿਗੰਬਰਾਂ ਨੇ ਭੇਖ ਬਣਾਏ ਸਰੀਰਾਂ ਤੇ ਸਵਾਵਾਂ ਮਲ ਕੇ ਭੇਖ ਬਣਾਏ ਪਰ ਅੰਦਰ ਵਿਸ਼ੇ ਵਿਕਾਰਾਂ ਦੀ ਅੱਗ ਬਲਦੀ ਰਹੀ ਅੰਦਰ ਵਿਸ਼ੇ ਵਿਕਾਰਾਂ ਦੇ ਭਾਂਬੜ ਮਚਦੇ ਰਹੇ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਸਮੇਂ ਦੀ ਇੱਕ ਸਾਖੀ ਆਉਂਦੀ ਇਤਿਹਾਸ ਵਿੱਚ ਕਿ ਗੁਰੂ ਘਰ ਦੇ ਇੱਕ ਬੜੇ ਅਨਿੰਨ ਸੇਵਕ ਪਰਮ ਸੇਵਕ ਮਹਾਂਪੁਰਖ ਹੋਏ ਨੇ ਭਾਈ ਸੁਥਰੇ ਸ਼ਾਹ ਜੀ ਆਤਮ ਗਿਆਨੀ ਮਹਾਂਪੁਰਖ ਸੀ ਭਾਈ ਸੁਥਰੇ ਸ਼ਾਹ ਉਦਾਸੀਨ ਸੰਪਰਦਾਇ ਦੀ ਇੱਕ ਪ੍ਰਣਾਲੀ ਸੁਥਰੇ ਸ਼ਾਹੀਆਂ ਦੀ ਹੈ ਛੇ ਬਖਸ਼ਿਸ਼ਾਂ ਵਿੱਚੋਂ ਇੱਕ ਬਖਸ਼ਿਸ਼ ਸੁਥਰੇ ਸ਼ਾਹੀਆਂ ਦੀ ਹੈ ਅਕਸਰ ਅੱਜ ਤੋਂ ਤਕਰੀਬਨ 50-60 ਸਾਲ ਪਹਿਲਾਂ ਪੰਜਾਬ ਦੇ ਵਿੱਚ ਸੁਥਰੇ ਸ਼ਾਹੀਏ ਪਿੰਡਾਂ ਵਿੱਚ ਆਉਂਦੇ ਹੁੰਦੇ ਮਿਲਦੇ ਹੁੰਦੇ ਬਜ਼ੁਰਗ ਦੱਸਦੇ ਤੇ ਉਹ ਸੁਥਰੇ ਸ਼ਾਹੀ ਜਦੋਂ ਪਿੰਡਾਂ ਵਿੱਚ ਆਉਂਦੇ ਹੁੰਦੇ ਤੇ ਸਿੱਖਾਂ ਦੇ ਘਰਾਂ ਦੇ ਕੋਲ ਆ ਕੇ ਉਹਨਾਂ ਨੇ ਪ੍ਰਸ਼ਾਦਾ ਲੈਣਾ ਤੇ ਉੱਚੀ ਉੱਚੀ ਆਵਾਜ਼ ਦੇ ਵਿੱਚ ਉਹਨਾਂ ਨੇ ਗਲੀ ਵਿੱਚ ਪੜ੍ਹਨਾ ਹਰ ਦਮ ਨਾਨਕ ਸ਼ਾਹ ਧਰਮ ਦਾ ਬੇੜਾ ਬੰਨੇ ਲਾ ਹਰ ਦਮ ਨਾਨਕ ਸ਼ਾਹ ਧਰਮ ਦਾ ਬੇੜਾ ਬੰਨੇ ਲਾ ਇਹ ਸੁਥਰੇ ਸ਼ਾਹੀਆਂ ਦਾ ਬੋਲਾ ਹੁੰਦਾ ਸੀ ਭਾਈ ਸੁਥਰੇ ਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੇ ਸੀਸ ਤੇ ਚੌਰ ਝੁਲਾ ਰਹੇ ਹੈ ਦਰਬਾਰ ਲੱਗਾ ਹੋਇਆ ਬਾਹਰ ਖੁੱਲੇ ਥਾਂ ਤੇ ਕੀ ਵੇਖਦੇ ਆ ਵੀ ਇੱਕ ਸੰਨਿਆਸੀ ਜਿਹਨੇ ਸਰੀਰ ਤੇ ਸਵਾਹ ਮਲੀ ਹੋਈ ਸਾਰੇ ਸਰੀਰ ਤੇ ਮੱਥੇ ਤੇ ਪਿੰਡੇ ਤੇ ਬਾਹਾਂ ਤੇ ਸਵਾਹ ਨਾਲ ਬੜਾ ਧੂਸਰ ਜਿਹਾ ਹੋਇਆ ਤੇ ਉਹ ਸੰਨਿਆਸੀ ਜਿੱਥੇ ਸਤਿਗੁਰਾਂ ਦਾ ਦੀਵਾਨ ਲੱਗਾ ਬਿਲਕੁਲ ਸਾਹਮਣੇ ਇੱਕ ਜਗ੍ਹਾ ਤੇ ਚੌਂਕੜਾ ਮਾਰ ਕੇ ਬਹਿ ਗਿਆ ਅੱਖਾਂ ਉਹਨੇ ਮੀਚ ਲਈਆਂ ਵੀ ਜਦੋਂ ਮੈਂ ਬੈਠਾਂਗਾ ਅੱਖਾਂ ਮੀਚ ਕੇ ਤੇ ਇੱਥੇ ਲੋਕ ਬੜੇ ਇਕੱਠੇ ਹੋਏ ਨੇ ਉਹ ਆਉਣਗੇ ਤੇ ਆ ਕੇ ਮੈਨੂੰ ਵੀ ਮੱਥਾ ਟੇਕਣਗੇ ਮੇਰੀ ਪੂਜਾ ਹੋਵੇਗੀ ਇਸ ਮਨਸਾ ਨਾਲ ਬਹਿ ਗਿਆ ਕਿਉਂਕਿ ਆਮ ਕਰਕੇ ਲੋਕ ਭੇਖ ਤਾਂ ਬਣਾਉਂਦੇ ਆ ਵੀ ਲੋਕ ਸਾਡੀ ਪੂਜਾ ਕਰਨ ਉਹ ਬਾਹਰਲੇ ਭੇਖ ਦਾ ਡੰਬਰ ਰਚ ਲੈਂਦੇ ਉਹ ਸੰਨਿਆਸੀ ਬਹਿ ਗਿਆ ਤੇ ਉਡੀਕ ਕਰਨ ਲੱਗ ਪਿਆ ਵੀ ਆਏਗਾ ਕੋਈ ਹੁਣ ਆ ਕੇ ਮੈਨੂੰ ਵੀ ਮੱਥਾ ਟੇਕਣਗੇ ਭਾਈ ਸੁਥਰੇ ਸ਼ਾਹ ਦੀ ਨਿਗਾਹ ਪੈ ਗਈ ਤੇ ਉਹਦੇ ਵੱਲ ਬੜੇ ਧਿਆਨ ਨਾਲ ਵੇਖਣ ਲੱਗ ਪਏ ਕਿ ਪਖੰਡ ਕਰ ਰਿਹਾ ਉਹ 5-7 ਮਿੰਟ ਉਹਨੂੰ ਬੈਠਿਆਂ ਬੀਤੇ ਤੇ ਹੌਲੀ ਜੀ ਅੱਖ ਖੋਲ ਕੇ ਵੇਖਣ ਲੱਗਾ ਵੀ ਕੋਈ ਆਇਆ ਕਿ ਨਹੀਂ ਆਇਆ ਜਦੋਂ ਉਹਨੇ ਅੱਖ ਖੋਲੀ ਭਾਈ ਸੁਥਰੇ ਸ਼ਾਹ ਜੀ ਚੌਰ ਸਾਹਿਬ ਕਰਦੇ ਕਰਦੇ ਉਹਦੇ ਵੱਲ ਏਦਾਂ ਉਂਗਲੀ ਕਰਤੀ ਉਹਨੇ ਵੇਖ ਲਿਆ ਵੀ ਮੇਰੇ ਵੱਲ ਉਂਗਲੀ ਕਰ ਰਿਹਾ ਤੇ ਉਹਨੇ ਫਿਰ ਅੱਖਾਂ ਬੰਦ ਕਰ ਲਈਆਂ 5-7 ਮਿੰਟ ਫਿਰ ਲੰਘੇ ਹੋਣਗੇ ਤੇ ਫਿਰ ਸੋਚਦਾ ਵੀ ਵੇਖਾਂ ਕੋਈ ਆਇਆ ਕਿ ਨਹੀਂ ਆਇਆ ਮੈਨੂੰ ਮੱਥਾ ਟੇਕਣ ਹੁਣ ਉਹਦੇ ਕੋਲ ਕਿਹਨੇ ਆਉਣਾ ਸੀ ਗੁਰੂ ਸਾਹਿਬ ਦਾ ਦਰਬਾਰ ਸੀ ਉੱਥੇ ਸਤਿਗੁਰਾਂ ਨੂੰ ਮੱਥਾ ਟੇਕਣ ਵਾਲੇ ਸਿੱਖ ਬੈਠੇ ਜਦੋਂ 5-7 ਮਿੰਟ ਬਾਅਦ ਉਹਨੇ ਦੁਬਾਰਾ ਅੱਖਾਂ ਖੋਲੀਆਂ ਭਾਈ ਸੁਥਰੇ ਸ਼ਾਹ ਦੀ ਨਿਗਾਹ ਪਈ ਤੇ ਫਿਰ ਉਹਨੇ ਦੁਬਾਰਾ ਉਂਗਲੀ ਕਰਤੀ ਉਹਨੂੰ ਬੜਾ ਗੁੱਸਾ ਲੱਗਾ ਵੀ ਇਹ ਮੇਰੇ ਵੱਲ ਉਂਗਲੀ ਕਰਦਾ ਮੈਨੂੰ ਟਿੱਚਰ ਕਰਦਾ ਉਹ ਫਿਰ ਅੱਖਾਂ ਮੀਚ ਕੇ ਤੇ ਤੀਜੀ ਵਾਰ ਉਹਨੇ ਜਦੋਂ ਫਿਰ ਅੱਖਾਂ ਖੋਲੀਆਂ ਤੇ ਭਾਈ ਸੁਥਰੇ ਸ਼ਾਹ ਨੇ ਫਿਰ ਉਹਦੇ ਵੱਲ ਉਂਗਲੀ ਕਰਤੀ ਹੁਣ ਨਹੀਂ ਉਹਦੇ ਕੋਲੋਂ ਬਰਦਾਸ਼ ਹੋਇਆ ਸੰਨਿਆਸੀ ਬੜਾ ਗੁੱਸੇ 'ਚ ਅੱਗ ਭੰਬੂਲਾ ਹੋਇਆ ਲੋਹਾ ਲਾਖਾ ਹੋਇਆ ਕ੍ਰੋਧ ਨਾਲ
महाराज गुरु हर राय साहब को आया, ना कोई मत्था टेकया ते कहण लगा गुरु जी तुहाडे सिखां नूं अकल नहीं, आ तुहाडे कोल बेअकले सिख ने, इन्हां नूं इह नहीं पता भी किसे साधु का की सत्कार करीदा। महाराज जी कहिंदे संत जी की गल हो गई, कहिंदा जिहड़ा तुहाडे सीस ते चौर चुला रहा है मेरे वल उंगलियां करदा। महाराज जी कहिंदे ओ सुथरिया तू आ सन्यासी वल उंगल कीती है? सुथरे शाह हथ जोड़ के कहिंदे महाराज मेरी की मजाल एडे वड्डे सन्यासी नूं मैं उंगली करा, मेरी की ताकत। ओनू होर गुस्सा चढ़ गया, कहिंदा तुहाडे सिख तां झूठ भी बोलदे आ, इहने मेरे वल तीन वारी उंगल कीती। महाराज कहिंदे सुथरिया सचो सच दस भी सन्यासी गुस्से च बड़ा, कुछ ना कुछ तां तूं कीता ही है ना, इह तां नहीं भी इदां ही गुस्से च अग भंबूला हो के आ गया, कोई ना कोई कारस्तानी तां कीती है, सचो सच दस। सुथरे शाह ने हथ जोड़े कहण लगा पातशाह भी मैं उंगली नहीं सी कर रहा इहदे वल, इहदे ते शरीर ते सवाह मली हुई सी ते मैं अपनी उंगल नाल फरोल फरोल के वेखदा सी भी सवाह दे थले अग भी है कि कली सवाह ही है। ते पातशाह सवाह तां उत्ते उत्ते ही है, अंदर तां निरे भांबड़ी मच रहे ने अग। सन्यासी चुप, क्योंकि सवाह मलन दा मतलब पता की हुंदा भी जिवें अग बुझण तों बाद सवाह हुंदी है, ते जे कोई सन्यासी अपने शरीर ते सवाह मल लवे ते उहदा मतलब यह हुंदा कि असीं सवाह वांगू बिल्कुल ठंडे ते शीतल हो गए, हुण साडे अंदर कोई विशे विकारां दी अग नहीं है, इहदे अंदर तां गुस्से दे भांबड़ मच रहे आ। महाराज हुण बाहरला भेख कई वेरी लोकां नूं गुमराह करन वाल, असीं जिहड़ा कोई भेख बनाउणा है अपना रखणा है वो अपने भले लई है कि ना कि लोकां नूं विखाण लई है।

ਹੁੰਦੇ ਹਾਂ, ਸਾਡੇ ਕੋਲ ਜੀ ਬੜਾ ਗਿਆਨ ਹੈ। ਮਨ ਹਠ ਮਿਲਿਓ ਨਾ ਕੋਏ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜੇ ਕੋਈ ਬੰਦਾ ਮਨ ਦਾ ਹੱਠ ਕਰਦਾ ਨਾ, ਆਪਣੇ ਮਨ ਦਾ ਹੱਠ, ਮਨ ਦੇ ਹੱਠ ਨਾਲ ਕਿਸੇ ਨੂੰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੋਈ। ਮਨ ਹੱਠ ਤਰਫ ਨਾ ਜਿੱਪਈ ਜੇ ਬਹੁਤਾ ਕਾਲੇ। ਮਨ ਦਾ ਹੱਠ ਹੰਕਾਰ ਵਿੱਚੋਂ ਉਤਪਦਾ, ਤੇ ਹੰਕਾਰ ਨਾਲ ਕੀਤਾ ਹੋਇਆ ਕੋਈ ਵੀ ਕੰਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਕਰਾ ਸਕਦਾ। ਇੱਕ ਮਹਾਂਪੁਰਖ ਬਚਨ ਕਰਦੇ ਕਹਿੰਦੇ, ਸਿੱਖਾ ਜੇ ਤੇਰੇ ਮਨ ਚ ਹੰਕਾਰ ਆਵੇ ਨਾ, ਤਾਂ ਉਹਦੀ ਨਿਵਿਰਤੀ ਲਈ ਕਿ ਸਾਡੇ ਅੰਦਰੋਂ ਹੰਕਾਰ ਹਉਮੈ ਦੂਰ ਹੋ ਜਾਏ, ਸੁਖਮਣੀ ਸਾਹਿਬ ਦੀ 12ਵੀਂ ਅਸ਼ਟਪਦੀ ਜ਼ਰੂਰ ਧਿਆਨ ਨਾਲ ਪੜ੍ਹਿਓ। ਇੱਕ ਇੱਕ ਅੱਖਰ ਜਦੋਂ ਮੇਰੇ ਪਾਤਸ਼ਾਹ ਕਹਿੰਦੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ, ਉਹਦੇ ਵਿੱਚ ਹੀ ਭਾਸ ਜੇ ਕੋ ਭਲਾ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ। ਜਿਹੜਾ ਕਹਿੰਦਾ ਮੈਂ ਬੜਾ ਚੰਗਾ, ਮੈਂ ਬੜਾ ਚੰਗਾ, ਮੂੰਹ ਆਪਣੇ ਆਪ ਹੀ ਆਪਣੇ ਆਪ ਨੂੰ ਚੰਗਾ ਦੱਸੀ ਜੇ, ਕਹਿੰਦੇ ਉਹਦੇ ਨੇੜੇ ਤੇੜੇ ਵੀ ਨਹੀਂ ਹੁੰਦੀ ਭਲਿਆਈ, ਹੰਕਾਰ ਦੇ ਵਿੱਚ ਕਹਿ ਰਿਹਾ ਨਾ। ਤੂੰ ਹਉਮੈ ਦੀ ਨਿਰਵਿਰਤੀ ਕਰਕੇ ਹੀ ਪਰਮਾਰਥ ਦੀ ਸਿੱਧੀ ਹੁੰਦੀ ਹੈ। ਪਰ ਜੇ ਕੋਈ ਜਵਾਨ ਕਲਾਮ ਨਾਲ ਕਹੇ ਜੀ ਮੈਂ ਬੜਾ ਗਿਆਨੀ ਹਾਂ, ਮੈਂ ਬੜਾ ਧਿਆਨੀ ਹਾਂ, ਤੇ ਮਨ ਦੇ ਹੱਠ ਨਾਲ ਰੱਬ ਨੂੰ ਪਾਉਣਾ ਚਾਹੇ, ਤਾਂ ਮਹਾਰਾਜ ਜੀ ਕਹਿੰਦੇ ਮਨ ਹੱਠ ਮਿਲਿਓ ਨਾ ਕੋਏ, ਮਨ ਦੇ ਹੱਠ ਨਾਲ ਕਿਸੇ ਨੂੰ ਪਰਮੇਸ਼ਰ ਦੇ ਸਰੂਪ ਦੀ

ਹੁਣ ਮਨ ਦੇ ਹੱਠ ਨਾਲ ਬਾਹਰੋਂ ਭੇਖ ਬਣਾ ਲਿਆ ਪਰ ਅੰਦਰੋਂ ਮਨ ਰਾਜੀ ਨਹੀਂ ਹੋਇਆ। ਬਾਹਰੋਂ ਤਾਂ ਸੰਨਿਆਸੀ ਦਾ ਭੇਖ ਬਣਾ ਲਿਆ, ਅੰਦਰੋਂ ਸੰਨਿਆਸੀ ਬਣਿਆ ਨਹੀਂ, ਤੇ ਫਿਰ ਹੁਣ ਬਾਹਰਲਾ ਮਨ ਦੇ ਹੱਠ ਨਾਲ ਬਣਾਏ ਭੇਖ ਨਾਲ ਪਰਮੇਸ਼ਰ ਨਹੀਂ ਮਿਲਣਾ। ਕਹਿੰਦੇ ਫਿਰ ਕਿਹਨਾਂ ਨੂੰ ਪ੍ਰਾਪਤ ਹੁੰਦਾ? ਗੁਰਦੇਵ ਕਹਿੰਦੇ ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ। ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਆ ਜੇ ਜਿਨ੍ਹਾਂ ਤੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਕਿਰਪਾ ਹੁੰਦੀ, ਜਿਨ੍ਹਾਂ ਤੇ ਅਕਾਲ ਪੁਰਖ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਹਨ, ਉਹੀ ਭਗਤ ਬਣਦਾ ਤੇ ਉਹੀ ਗਿਆਨੀ ਬਣਦਾ। ਭਗਤ ਵੀ ਉਹੀ ਹੈ ਤੇ ਗਿਆਨੀ ਵੀ ਉਹੀ, ਜਿਹਦੇ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋ। ਉਹਦੀ ਕਿਰਪਾ ਬਿਨਾਂ ਨਾ ਭਗਤ ਬਣਿਆ ਜਾ ਸਕਦਾ, ਉਹਦੀ ਕਿਰਪਾ ਬਿਨਾਂ ਨਾ ਗਿਆਨੀ ਵੀ ਨਹੀਂ ਬਣਿਆ ਜਾ ਸਕਦਾ। ਆਪਣੇ ਆਪ ਨਹੀਂ, ਅਸੀਂ ਆਪਣੇ ਆਪ ਗਿਆਨੀ ਬਣਨਾ ਚਾਹੀਏ ਨਹੀਂ ਬਣ ਸਕਦੇ, ਆਪਣੇ ਆਪ ਭਗਤ ਬਣਨਾ ਚਾਹੀਏ ਨਹੀਂ ਬਣ ਸਕਦੇ। ਜਿਹਨਾਂ ਨੂੰ ਪਰਮੇਸ਼ਰ ਨੇ ਗਿਆਨੀ ਬਣਾਉਣਾ, ਜਿਹਨਾਂ ਨੂੰ ਪਰਮੇਸ਼ਰ ਨੇ ਭਗਤ ਬਣਾਉਣਾ, ਉਹਨਾਂ ਨੇ ਬਣ ਜਾਣਾ। ਇਸ ਕਰਕੇ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਭਗਤ ਤੇ ਗਿਆਨੀ ਬਣੇਗਾ। ਤੋ ਪੰਜਵੇਂ ਪਾਤਸ਼ਾਹ ਜੀ ਨੇ ਇਸ ਬਚਨਾਂ ਦੁਆਰਾ ਸਾਨੂੰ ਸੰਕੇਤ ਦਿੱਤਾ ਕਿ ਜਦੋਂ ਵੀ ਗੁਰੂ ਸਾਹਿਬ ਦੀ ਸ਼ਰਨ ਚ ਆਉਣਾ, ਮਹਾਰਾਜ ਜੀ ਦੇ ਚਰਨਾਂ ਚੋਂ ਕਿਰਪਾ ਮੰਗਣੀ ਹੈ।

ਅੱਖਰ ਦੁਆਰਾ ਉਪਦੇਸ਼ ਦਿੰਦੇ, ਗੰਗਾ ਗੰਗੇ ਅੱਖਰ ਦੁਆਰਾ ਉਪਦੇਸ਼ ਦਿੰਦੇ ਕਿ ਮੂੰਹ ਨਾਲ ਗੱਲਾਂ ਕਰਕੇ ਜੇ ਕੋਈ ਕਹੇ ਵੀ ਮੈਂ ਗਿਆਨੀ ਬਣ ਜਾਂ, ਕਹਿੰਦੇ ਮੁੱਖ ਨਾਲ ਬਾਤਾਂ ਕਰਨ ਨਾਲ ਕੋਈ ਗਿਆਨੀ ਨਹੀਂ ਬਣ ਜਾਂਦਾ। ਹੁਣ ਕੋਈ ਵੀ ਬੰਦਾ ਗੱਲ ਕਰੇ ਤੇ ਕੋਈ ਇਹ ਥੋੜੀ ਕਹਿੰਦਾ ਜੀ ਮੈਨੂੰ ਗਿਆਨ ਕੋਈ ਨਹੀਂ। ਹਰ ਇੱਕ ਬੰਦਾ

0: ਆਪਣੀ ਜਾਣਕਾਰੀ ਦੱਸਣਾ ਚਾਹੁੰਦਾ, ਮੈਨੂੰ ਪਤਾ, ਮੈਂ ਬੜਾ ਜਾਣਦਾ ਗਿਆਨੀ। ਮੂੰਹ ਦੇ ਗਿਆਨੀ ਆਪਾਂ ਸਾਰੇ ਹੀ ਬਣ ਜਾਂਦੇ, ਆਤਮ ਗਿਆਨੀ ਤਾਂ ਕੋਈ ਵਿਰਲਾ ਹੋਊ। ਜਿਹੜਾ ਆਤਮ ਗਿਆਨੀ ਉਹਨੂੰ ਬੋਲ ਕੇ ਦੱਸਣਾ ਹੀ ਨਹੀਂ ਪੈਂਦਾ, ਉਹ ਕਹਿੰਦਾ ਹੀ ਨਹੀਂ ਕੁਝ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਗੰਗੇ ਅੱਖਰ ਦੁਆਰਾ ਉਪਦੇਸ਼ ਦਿੰਦਿਆਂ, ਨਹੀਂ ਮੁੱਖ ਬਾਤੋ, ਗੱਲਾਂ ਕਰਨ ਨਾਲ, ਮੂੰਹ ਨਾਲ ਬਾਤਾਂ ਕਰਨ ਨਾਲ ਨਹੀਂ ਕੋਈ ਗਿਆਨੀ ਬਣ ਜਾਂਦਾ। ਹਾਂਜੀ,
1: ਅਨੇਕ ਜੁਗਤ ਸ਼ਾਸਤਰ ਕਰ ਭਾਤੋ।
0: ਫਿਰ ਕਹਿੰਦੇ, ਜੇ ਕੋਈ ਕਹੇ ਵੀ ਮੈਂ ਸ਼ਾਸਤਰ ਪੜ੍ਹੇ ਨੇ, ਮੈਂ ਵੇਦ ਪੜ੍ਹੇ ਨੇ, ਪੜ੍ਹੇ ਧਰਮ ਗ੍ਰੰਥ ਕਈ ਪ੍ਰਕਾਰ ਦੇ ਪੜ੍ਹੇ ਨੇ, ਮੈਂ ਬੜੀਆਂ ਬੜੀਆਂ ਦਲੀਲਾਂ ਉਦਾਹਰਣਾਂ ਜਾਣਦਾ, ਤੇ ਮੈਂ ਗਿਆਨੀ ਹਾਂ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ, ਨਹੀਂ, ਫਿਰ ਵੀ ਗਿਆਨੀ ਨੇ। ਜਿੰਨੇ ਮਰਜ਼ੀ ਤੂੰ ਸ਼ਾਸਤਰ ਪੜ੍ਹ ਲਏ, ਧਰਮ ਗ੍ਰੰਥ ਪੜ੍ਹ ਲਏ, ਉਹਨਾਂ ਵਿੱਚ ਜਿੰਨੀਆਂ ਮਰਜ਼ੀ ਉਦਾਹਰਣਾਂ ਪੜ੍ਹ ਲਈਆਂ, ਬੜੇ ਪ੍ਰਮਾਣ ਪੜ੍ਹ ਲਏ, ਬੜੀਆਂ ਦਲੀਲਾਂ ਪੜ੍ਹ ਲਈਆਂ, ਫਿਰ ਵੀ ਗਿਆਨੀ ਨਹੀਂ ਹੋ ਸਕਿਆ। ਕਿਉਂਕਿ ਜੇ ਕੋਈ ਕਹੇ ਵੀ ਪੜ੍ਹਨ ਨਾਲ ਹੀ ਗਿਆਨ ਹੁੰਦਾ, ਤੇ ਕਬੀਰ ਜੀ ਕਿਸੇ ਯੂਨੀਵਰਸਿਟੀ ਚ PhD ਨਹੀਂ ਸੀ ਕਰਕੇ ਆਏ। ਰਵਿਦਾਸ ਜੀ ਮਹਾਰਾਜ ਜੀ ਕਿਸੇ ਕੋਲੋਂ, ਪੰਡਿਤ ਕੋਲੋਂ ਜਾ ਕੇ ਕੋਈ ਸ਼ਾਸਤਰ ਨਹੀਂ ਸੀ ਪੜ੍ਹ ਕੇ ਆਏ। ਜੈਦੇਵ ਜੀ, ਸਦਨਾ ਜੀ, ਸੂਰਦਾਸ ਜੀ ਜੈਸੇ ਮਹਾਂਪੁਰਖ ਕਿਤੇ ਕੋਈ ਪਾਠਸ਼ਾਲਾ ਚ, ਕਿਸੇ ਵਿਦਿਆਲੇ ਚ, ਕਿਸੇ ਬਾਹਮਣ ਕੋਲੋਂ ਸ਼ਾਸਤਰ ਨਹੀਂ ਸਨ ਪੜ੍ਹੇ। ਪੜ੍ਹਨਾ ਚਾਹੀਏ ਸਦਬੁੱਧੀ ਲਈ। ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਪਾਈ ਹੈ ਮਾਨ, ਪੜ੍ਹਨਾ ਚਾਹੀਦਾ। ਪਰ ਜੇ ਕੋਈ ਮੈਂ ਪੜ੍ਹ ਲਿਆ ਤੇ ਮੈਂ ਗਿਆਨੀ ਹੋ ਗਿਆ ਤੇ ਹੁਣ ਦੂਜਿਆਂ ਨੂੰ ਭੰਡੀ ਜਾਏ, ਉਹ ਗਿਆਨੀ ਨਹੀਂ ਹੁੰਦਾ। ਕਹਿੰਦੇ, ਅਨੇਕ ਤਰ੍ਹਾਂ ਦੇ ਸ਼ਾਸਤਰ ਪੜ੍ਹ ਲਏ, ਅਨੇਕ ਤਰ੍ਹਾਂ ਦੇ ਪ੍ਰਕਾਰ ਦੀਆਂ ਉਹਦੇ ਚ ਦਲੀਲਾਂ ਉਦਾਹਰਣਾਂ ਪੜ੍ਹ ਲਈਆਂ, ਕਹਿੰਦੇ ਫਿਰ ਵੀ ਗਿਆਨੀ ਨਹੀਂ ਹੋ ਸਕਿਆ।
1: ਗਿਆਨੀ ਸੋਏ ਜਾ ਕੇ ਦ੍ਰਿੜ ਸੋਉ।
0: ਹੁਣ ਗੁਰੂ ਅਰਜਨ ਦੇਵ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਫਿਰ ਗਿਆਨੀ ਕੌਣ ਹੁੰਦਾ? ਜੇ ਸ਼ਾਸਤਰ ਪੜ੍ਹ ਕੇ ਕੋਈ ਗਿਆਨੀ ਨਹੀਂ ਬਣਦਾ, ਜੇ ਮੂੰਹ ਤੋਂ ਗਿਆਨ ਦੀਆਂ ਗੱਲਾਂ ਕਰਕੇ ਕੋਈ ਗਿਆਨੀ ਨਹੀਂ ਬਣਦਾ, ਤੇ ਫਿਰ ਤੁਸੀਂ ਦੱਸੋ ਵੀ ਗਿਆਨੀ ਕੌਣ? ਤੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਇਸ ਪੰਗਤੀ ਚ ਦੱਸਦੇ ਆ ਵੀ ਗਿਆਨੀ ਉਹ ਹੈ, ਗਿਆਨੀ ਸੋਏ ਜਾ ਕੇ ਦ੍ਰਿੜ ਸੋਉ। ਕਹਿੰਦੇ ਜਿਹਦੇ ਅੰਦਰ ਪਰਮੇਸ਼ਰ ਦਾ ਨਾਮ ਦ੍ਰਿੜ ਹੋ ਗਿਆ ਪੱਕਾ, ਉਹ ਗਿਆਨੀ ਹੈ। ਵੀ ਜਿਹਨੂੰ ਭੁੱਲੇ ਨਾ, ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ, ਮਰਨ ਤੱਕ, ਅਖੀਰਲੇ ਸਵਾਸ ਤੱਕ ਪਰਮੇਸ਼ਰ ਦਾ ਨਾਮ ਨਾ ਭੁੱਲੇ, ਉਹ ਗਿਆਨੀ ਹੈ। ਜਿਹਦੇ ਅੰਦਰ ਦ੍ਰਿੜ ਹੋ ਗਿਆ, ਪਰਪੱਕ ਹੋ ਗਿਆ। ਪੰਜ ਪਿਆਰੇ ਨਾਮ ਦ੍ਰਿੜ ਕਰਾਉਂਦੇ ਆ ਸਾਨੂੰ ਜਦੋਂ ਨਾਮ ਦਿੰਦੇ ਆ। ਜਿਸ ਦੇ ਹਿਰਦੇ ਵਿੱਚ ਨਾਮ ਦ੍ਰਿੜ ਹੋ ਗਿਆ, ਪਰਪੱਕ ਹੋ ਗਿਆ, ਜਿਹਦਾ ਨਿਸ਼ਚਾ ਦ੍ਰਿੜ ਹੈ, ਜਿਹਦਾ ਭਰੋਸਾ ਦ੍ਰਿੜ ਹੈ, ਉਹ ਗਿਆਨੀ ਹੈ। ਇਹ ਗਿਆਨੀ ਦੀ ਪਰਿਭਾਸ਼ਾ ਸਤਿਗੁਰਾਂ ਨੇ ਦੱਸੀ ਵੀ ਹਿਰਦੇ ਚ ਨਾਮ ਦ੍ਰਿੜ ਹੋ ਗਿਆ ਕਿ ਜਿਹਨੂੰ ਹਰ ਵੇਲੇ ਪਰਮੇਸ਼ਰ ਦੀ ਯਾਦ ਬਣੀ ਰਹੇ, ਅਕਾਲ ਪੁਰਖ ਨਾ ਭੁੱਲੇ। ਰੱਬ ਨੂੰ ਯਾਦ ਰੱਖਣ ਵਾਲਾ ਬੰਦਾ, ਦੁਨੀਆਂ ਚ ਪੁੱਛਿਆ ਵੀ ਸਭ ਤੋਂ ਵੱਡਾ ਪਾਪ ਕਿਹੜਾ, ਕਹਿੰਦੇ ਸਭ ਤੋਂ ਵੱਡਾ ਪਾਪ ਝੂਠ ਬੋਲਣਾ, ਨਿੰਦਾ ਕਰਨੀ, ਚੁਗਲੀ ਕਰਨੀ, ਕਤਲ ਕਰਨਾ, ਡਾਕੇ ਮਾਰਨੇ, ਠੱਗੀਆਂ ਮਾਰਨੀਆਂ, ਇਹ ਵੱਡੇ ਪਾਪ ਨੇ। ਇੱਕ ਮਹਾਂਪੁਰਖ ਕਹਿਣ ਲੱਗਾ, ਨਹੀਂ, ਇਹ ਪਾਪ ਪਾਪ ਨਹੀਂ ਨੇ, ਸਭ ਤੋਂ ਵੱਡਾ ਪਾਪ ਹੈ ਰੱਬ ਨੂੰ ਭੁਲਾ ਦੇਣਾ, ਪਰਮੇਸ਼ਰ ਨੂੰ ਭੁਲਾ ਦੇਣਾ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਪਰਮੇਸ਼ਰ ਭੁੱਲ ਜੇ ਸਭ ਤੋਂ ਵੱਡਾ ਪਾਪ। ਕਿਉਂਕਿ ਰੱਬ ਨੂੰ ਯਾਦ ਰੱਖਣ, ਰੱਬ ਭੁੱਲਿਆ ਤਾਂ ਹੀ ਬੰਦਾ ਝੂਠ ਬੋਲਦਾ, ਰੱਬ ਭੁੱਲੇ ਠੱਗੀ ਕਰਦਾ, ਰੱਬ ਭੁੱਲਿਆ ਹੋਵੇ ਤੇ ਚੋਰੀਆਂ ਕਰਦਾ। ਜਿਹਨੂੰ ਰੱਬ ਚੇਤਿਆ ਉਹ ਨਾ ਚੋਰੀ ਕਰਦਾ, ਉਹ ਨਾ ਝੂਠ ਬੋਲਦਾ, ਉਹ ਕਹਿੰਦਾ ਮੇਰਾ ਰੱਬ ਮੈਨੂੰ ਵੇਖਦਾ, ਮੈਂ ਨਹੀਂ ਇਹ ਕੰਮ ਕਰਨਾ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹਨਾਂ ਨੂੰ ਨਾਮ ਦ੍ਰਿੜ ਹੋ ਗਿਆ ਨਾ ਪਰਮੇਸ਼ਰ ਦਾ, ਉਹਦੇ ਸਾਰੇ ਬੁਰੇ ਕਰਮ ਛੁੱਟ ਜਾਂਦੇ। ਜਿਹਦੇ ਕੋਲੋਂ ਸਾਰੇ ਬੁਰੇ ਕਰਮ ਛੁੱਟ ਗਏ ਤੇ ਹਿਰਦੇ ਚ ਨਾਮ ਦ੍ਰਿੜ ਹੋ ਗਿਆ, ਪਰਪੱਕ ਹੋ ਗਿਆ, ਉਹ ਗਿਆਨੀ ਹੈ। ਜਿਹਦੇ ਅੰਦਰ ਦ੍ਰਿੜ ਹੋ

0: ਜਿਹਦੇ ਹਿਰਦੇ ਚ ਨਾਮ ਦ੍ਰਿੜ ਹੋ ਗਿਆ ਪਾਤਸ਼ਾਹ ਕਹਿੰਦੇ ਉਹੀ ਗਿਆਨੀ ਹੈ।
1: ਕਹਿਤ ਸੁਨਤ ਕਾਛ ਜੋਗ ਨਾ ਹੋ।
0: ਹੁਣ ਜੇ ਕੋਈ ਕਹੇ ਜੀ ਮੈਂ ਤਾਂ ਗੱਲਾਂ ਕਰਦਾ ਜੁੜਨ ਦੀਆਂ, ਮੈਂ ਗੱਲਾਂ ਸੁਣਦਾ ਹਾਂ ਜੁੜਨ ਦੀਆਂ, ਹੁਣ ਕੱਲਾ ਕਹੀ ਜਾਵੇ ਸੁਣੀ ਜਾਵੇ ਜੀ ਮੈਂ ਤਾਂ ਰੱਬ ਨਾਲ ਜੁੜਨਾ ਮੈਂ ਜੁੜਨਾ, ਜੁੜਨ ਦਾ ਕੰਮ ਕੋਈ ਕਰੇ ਨਾ ਤੇ ਗੱਲਾਂ ਕਰਨ ਨਾਲ ਜੁੜ ਜੂ। ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਹੈ ਗੱਲੀ ਜੋਗ ਨਾ ਹੋਈ, ਗੱਲਾਂ ਨਾਲ ਥੋੜੀ ਜੋੜ ਹੋਣਾ। ਹੁਣ ਗੱਲਾਂ ਕਰਕੇ ਜੇ ਕੋਈ ਗੱਲਾਂ ਨਾਲ ਤਾਂ ਬੰਦਾ ਅਸਮਾਨ ਨੂੰ ਵੀ ਟਾਕੀਆਂ ਲਾ ਲੈਂਦਾ, ਹਰ ਜਸ ਸੋਨਾ ਨਾ ਹਰ ਗੁਣ ਗਾਵੈ ਬਾਤ ਨਹੀਂ ਅਸਮਾਨ ਗਰਾਮ, ਗੱਲਾਂ ਨਾਲ ਅਸਮਾਨ ਟਾਕੀਆਂ ਲਾ ਕੇ ਥੱਲੇ ਸੁੱਟ ਲੈਣਾ। ਪਰ ਗੱਲਾਂ ਨਾਲ ਇੱਥੇ ਪਾਤਸ਼ਾਹ ਕਹਿੰਦੇ ਯੋਗ ਨਹੀਂ ਹੋਣਾ। ਜੇ ਕੋਈ ਕਹੇ ਵੀ ਮੈਂ ਗਿਆਨ ਦੀਆਂ ਗੱਲਾਂ ਸੁਣਦਾ ਹਾਂ ਤੇ ਕੱਲਾ ਸੁਣੀ ਜਾਵੇ ਸੁਣ ਕੇ ਅੱਗੋਂ ਮੰਨੇ ਨਾ ਕਮਾਵੇ ਨਾ, ਫਿਰ ਵੀ ਕਹਿੰਦੇ ਯੋਗ ਨਹੀਂ ਹੋਣਾ। ਯੋਗ ਦਾ ਮਤਲਬ ਜੁੜਨਾ, ਫਿਰ ਵੀ ਅਕਾਲ ਪੁਰਖ ਨਾਲ ਜੋੜ ਨਹੀਂ ਹੋਣਾ, ਪਰਮੇਸ਼ਰ ਨਾਲ ਮਿਲਾਪ ਨਹੀਂ ਹੋਣਾ।
1: ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੇ।
0: ਮਹਾਰਾਜ ਜੀ ਕਹਿੰਦੇ ਗਿਆਨੀ ਉਹ ਹੈ, ਗਿਆਨੀ ਦਾ ਮਤਲਬ ਗਿਆਨੀ, ਗਿਆਨੀ ਉਹ ਹੈ ਜਿਹੜਾ ਰੱਬ ਦੀ ਆਗਿਆ ਨੂੰ ਆਪਣੇ ਹਿਰਦੇ ਚ ਸੱਤ ਕਰਕੇ ਮੰਨਦਾ ਤੇ ਉਹਦੇ ਹੁਕਮ ਚ ਚੱਲਦਾ। ਆਖੋ ਸਤਨਾਮ। ਗਿਆਨੀ ਦੀ ਇੱਕ ਪਰਿਭਾਸ਼ਾ ਉੱਤੇ ਦੱਸੀ ਹੈ ਵੀ ਗਿਆਨੀ ਉਹ ਹੈ ਜਿਹਦੇ ਹਿਰਦੇ ਚ ਨਾਮ ਦ੍ਰਿੜ ਹੈ। ਹੁਣ ਦੂਸਰੀ ਨਿਸ਼ਾਨੀ ਦੱਸਦੇ ਨੇ ਗਿਆਨੀ ਦੀ ਵੀ ਗਿਆਨੀ ਉਹ ਹੈ ਜਿਹੜਾ ਪਰਮੇਸ਼ਰ ਦੇ ਭਾਣੇ ਚ ਉਹਦੀ ਰਜਾ ਚ ਰਹਿੰਦਾ, ਤੱਤੀ ਤਵੀ ਤੇ ਬੈਠਾ।

0: ਮੰਗ ਤੱਤੀ ਤਵੀ ਤੇ ਬਹਿ ਕੇ ਵੀ ਅਕਾਲ ਪੁਰਖ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਣਾ। ਗਿਆਨੀ ਉਹ ਹੈ ਜਿਹੜਾ ਉਹਦੇ ਭਾਣੇ ਚ ਰਹਿੰਦਾ, ਜਿਹੜਾ ਉਹਦੇ ਹੁਕਮ ਚ ਵਰਤਦਾ, ਉਹਦੇ ਹੁਕਮ ਤੋਂ ਬਾਹਰ ਨਹੀਂ, ਉਹਦੀ ਰਜਾ ਚ, ਉਹਦੇ ਹੁਕਮ ਚ। ਸ਼ਾਮ ਦਾ ਸਮਾਂ, ਪੰਜ ਚਾਰ ਬੰਦੇ ਇਕੱਠੇ ਬੈਠੇ ਹੈ, ਉਹਨਾਂ ਚ ਇੱਕ ਸਿੱਖ ਵੀ ਬੈਠਾ। ਰਹਿਰਾਜ ਸਾਹਿਬ ਦਾ ਸਮਾਂ ਹੋਇਆ, ਸਿੱਖ ਨੇ ਘੜੀ ਵੇਖੀ, ਇੱਕਦਮ ਚੇਤੇ ਆਇਆ ਵੀ ਰਹਿਰਾਜ ਸਾਹਿਬ ਦਾ ਸਮਾਂ। ਪੰਜਾਂ ਸੱਤਾਂ ਬੰਦਿਆਂ 'ਚ ਉੱਠਿਆ, ਉੱਠ ਕੇ ਪਾਸੇ ਜੇ ਇਕਾਂਤ ਵਿੱਚ ਗਿਆ, ਜਾ ਕੇ ਰਹਿਰਾਜ ਸਾਹਿਬ ਪੜ੍ਹੀ, ਪੜ੍ਹ ਕੇ 15-20 ਮਿੰਟਾਂ ਬਾਅਦ ਵਾਪਸ ਆ ਗਿਆ। ਪੁੱਛਿਆ, ਉਹ ਤੂੰ ਕਿੱਥੇ ਗਿਆ ਸੀ? ਕਹਿੰਦਾ, ਭਾਈ ਮੇਰੇ ਗੁਰੂ ਦਾ ਹੁਕਮ ਹੈ ਕਿ ਸੰਧਿਆ ਵੇਲੇ ਰਹਿਰਾਸ ਪੜ੍ਹਨੀ ਹੈ, ਅਤੇ ਮੈਂ ਆਪਣੇ ਗੁਰੂ ਦਾ ਹੁਕਮ ਪਾਲ ਕੇ ਆਇਆ। ਉਹ ਹੈ ਗਿਆਨੀ ਜਿਹੜਾ ਆਪਣੇ ਸਾਹਿਬ ਦੇ ਹੁਕਮ ਦੀ ਪਾਲਣਾ ਕਰੇ, ਆਪਣੇ ਸਾਹਿਬ ਦੇ ਹੁਕਮ ਦੀ ਰਜਾ ਵਿੱਚ ਰਹੇ, ਉਹ ਗਿਆਨੀ ਹੈ।
1: ਉਹ ਸਨ ਸੀਤ ਸਮਸਰ ਸਭ ਤਾਕੈ।
0: ਤੀਸਰੀ ਨਿਸ਼ਾਨੀ ਦੱਸਦੇ ਨੇ ਵੀ ਗਿਆਨੀ ਉਹ ਹੈ ਜਿਹਦੇ ਲਈ ਗਰਮੀ ਸਰਦੀ ਇੱਕੋ, ਜਿਹਨੂੰ ਨਾ ਗਰਮੀ ਦਾ ਤੇ ਨਾ ਸਰਦੀ ਦਾ, ਯਾਨੀ ਕਿ ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਨਾ, ਜਨ ਨਾਨਕ ਇਹੋ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਨਾ। ਉਸ਼ਨ ਸੀਤ, ਉਹਨੂੰ ਸਰਦੀ ਗਰਮੀ ਨਹੀਂ ਵਿਆਪ। ਤੱਤੀ ਤਵੀ ਤੇ ਬੈਠੇ ਵੀ ਅਡੋਲ ਨੇ, ਤੇ ਠੰਡੇ ਬੁਰਜ ਵਿੱਚ ਬੈਠੀਆਂ ਨਿੱਕੀਆਂ ਜਿੰਦਾਂ ਪੋਹ ਦੀਆਂ ਸਰਦ ਰਾਤਾਂ ਵਿੱਚ ਵੀ ਅਡੋਲ ਨੇ, ਗਿਆਨੀ ਦੀ ਪਰਿਭਾਸ਼ਾ ਹੈ। ਉਸ ਨਸੀਤ ਤੋਂ ਵੀ ਉੱਪਰ ਉੱਠ ਗਏ। ਹਾਂਜੀ,
1: ਗਿਆਨੀ ਤਤ ਗੁਰਮੁਖ ਵਿਚਾਰੀ।
0: ਗਿਆਨੀ ਉਹ ਹੈ ਜਿਹੜਾ ਤਤ ਦੀ ਤੇ ਮਿਥਿਆ ਤੇ ਸੱਚ ਝੂਠ ਦੀ ਵਿਚਾਰ ਕਰੇ। ਗਿਆਨੀ ਉਹ ਹੈ ਜਿਹੜਾ ਸੱਚ ਕੀ ਆ ਉਹ ਵੀ ਵਿਚਾਰੇ, ਤੇ ਝੂਠ ਕੀ ਆ ਉਹਦੀ ਵੀ ਵਿਚਾਰ ਕਰੇ। ਜੋ ਸੱਚ ਹੈ ਉਹਨੂੰ ਗ੍ਰਹਿਣ ਕਰ ਲਵੇ, ਜੋ ਝੂਠ ਹੈ ਉਹਦਾ ਤਿਆਗ ਕਰ ਦੇਵੇ।
1: ਨਾਨਕ ਜਾ ਕਉ ਕਿਰਪਾ ਧਾਰੀ।
0: ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਫੁਰਮਾਉਂਦੇ ਹਨ, ਇਹ ਗਿਆਨ ਦੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹਨਾਂ ਤੇ ਵਾਹਿਗੁਰੂ ਜੀ ਆਪਣੀ ਕਿਰਪਾ ਧਾਰੀ ਕਿਰਪਾ ਕਰਦੇ ਹੈ। ਜਿਨ੍ਹਾਂ ਤੇ ਵਾਹਿਗੁਰੂ ਜੀ ਆਪਣੀ ਮਿਹਰਾਮਤ ਕਰਦੇ ਹਨ, ਉਹਨਾਂ ਨੂੰ ਐਸੀ ਅਵਸਥਾ ਗਿਆਨ ਦੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਵੱਸ ਜਾਣ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ। ਆਓ ਸਮਾਪਤੀ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਖੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ

ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ

ਵੀਐ ਅਹਿਨਿਸ ਸਹਿਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹ ਜਿਸ ਪਾਸ

ਮਹੱਲਾ ਦੂਜਾ ਕਿਸ ਹੀ ਕੋਈ ਕੋਈ

किसी कोई कोए मन निमाणी एक तू।

ਕੌੜੀ ਹੋ ਕਿਆ ਸਾਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ।

0: ਇਹਦੀ ਸੇਵਾ ਪ੍ਰਵਾਨ ਕਰਨਾ ਜੀ। ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਿੰਦਰਪਾਲ ਸਿੰਘ ਜੀ ਪਟਿਆਲੇ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਨਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਨਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗਾ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ। ਆਪ ਸੰਗਤਾਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਗੁਰੂ ਸਾਹਿਬ ਕਹਿੰਦੇ ਨੇ ਕੋਈ ਵੀ ਕਾਰਜ ਕਰਨਾ ਹੈ, ਉਸ ਕਾਰਜ ਦੀ ਆਰੰਭਤਾ ਵਾਸਤੇ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰ। ਅਰਦਾਸ ਕਰਕੇ ਜਦੋਂ ਆਪਾਂ ਕਾਰਜ ਸ਼ੁਰੂ ਕਰਾਂਗੇ, ਫਿਰ ਉਸ ਕਾਰਜ ਨੂੰ ਗੁਰੂ ਸਾਹਿਬ ਵਿੱਚ ਵਰਤ ਕੇ ਸੰਪੂਰਨ ਕਰਦੇ ਹਨ। ਹੁਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ। ਅਰਦਾਸ ਦੇ ਵਿੱਚ ਲੜਕਾ ਲੜਕੀ ਖੜ੍ਹੇ ਹੋਣਗੇ ਅਤੇ ਉਹਨਾਂ ਦੇ ਮਾਤਾ ਪਿਤਾ ਬਾਕੀ ਸੰਗਤ ਬੈਠੀ ਰਹੇਗੀ। ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ ਅਤੇ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ, ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ। ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੈ ਹਉਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਧੁਰੇ ਪਿਆ ਸੰਯੋਗ। ਸੱਜਣ ਸੱਚਾ ਪਾਤਸ਼ਾਹ ਸਿਰ ਸਿਆਹਾਂ ਦਾ ਸਾਹੋ, ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵੇਸਾਹ। ਜਿਸ ਪਾਸ

ਸੋ ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਏ। ਸੋ ਭਾਗ ਪਰੀ ਜੋੜੀ ਨੂੰ ਬੇਨਤੀ ਹੈ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਅਤੇ ਜਦੋਂ ਤੁਸੀਂ ਬੈਠਣਾ ਲਾਮ ਪੂਰੀ ਕਰਕੇ ਪਰਿਕਰਮਾ ਉਦੋਂ ਵੀ ਮੱਥਾ ਟੇਕ ਕੇ ਬੈਠਣਾ ਹੈ। ਗੁਰੂ ਸਾਹਿਬ ਜੀ ਨੂੰ ਬੜੀ ਸ਼ਰਧਾ ਨਾਲ ਪਰਿਕਰਮਾ ਕਰਨੀਆਂ ਨੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਪਵਿੱਤਰ ਬਾਣੀ ਉਚਾਰਨ ਕੀਤੀ ਹੈ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ, ਉਸੇ ਹੀ ਲਾਮ ਦਾ ਭਾਈ ਸਾਹਿਬ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ।

ਨਿਰਪਾਪ ਹੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖਹਿ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਜਨ ਨਾਨਕ ਦੂਜੀ ਲਾਭ ਚਲਾਈ

ਪ੍ਰਭ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨ ਦਿਨ ਹਰ ਲੈ ਵਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦਾ ਹੈ ਨਾਮ ਵਿਗਾਸੀ ਜਨ ਨਾਨਕ ਬੋਲੈ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦਾ ਹੈ ਨਾਮ ਵਿਗਾਸੀ ਜਨ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੁਖ ਕੋਈ ਨਾ ਜਾਣੀ ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਤੇ ਆਈ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਈ ਅਰਜਨ ਹਰਿ ਗੋਬਿੰਦ ਨੂੰ ਸਮਰਾਉ ਸ੍ਰੀ ਹਰਿ ਆਈ ਸ੍ਰੀ ਹਰਿ ਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਰ ਨੌਣ ਦੇ ਆਵੈ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਨਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ

ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਆਪ ਜੀ ਦੀ ਹਜ਼ੂਰੀ ਅੰਦਰ ਸ਼ੁਭ ਆਨੰਦ ਕਾ ਲੜਕਾ ਭਾਈ ਅਤਿੰਦਰ ਸਿੰਘ ਢਿੱਲੋਂ, ਪਿਤਾ ਸਰਦਾਰ ਹਰ ਗੁਰਵੀਰ ਸਿੰਘ ਢਿੱਲੋਂ ਅਤੇ ਮਾਤਾ ਬਲਜਿੰਦਰ ਕੌਰ ਜੀ ਢਿੱਲੋਂ, ਲੜਕੀ ਬੀਬਾ ਜਸਮੀਨ ਕੌਰ ਅਟਵਾਲ, ਸਪੁੱਤਰੀ ਸਰਦਾਰ ਜਤਿੰਦਰ ਸਿੰਘ ਅਟਵਾਲ ਅਤੇ ਮਾਤਾ ਕੁਲਜੀਤ ਕੌਰ ਜੀ ਅਟਵਾਲ ਸੱਚੇ ਪਾਤਸ਼ਾਹ, ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਆਪ ਜੀ ਦੇ ਦਾਸਰਿਆਂ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ, ਸੁਭਾਗ ਭਰੀ ਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਜੀ, ਪਰਸਪਰ ਪਿਆਰ ਇਤਫਾਕ ਦੀ ਦਾਤ, ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣਾ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਚੜ੍ਹਦੀਆਂ ਕਲਾਂ ਬਖਸ਼ਣੀਆਂ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾਂ ਦਾ ਬਖਸ਼ਣਾ ਜੀ, ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ, ਲੋਕ ਪ੍ਰਲੋਕ ਸੇਵਕਾਂ ਦੇ ਪਰਦੇ ਢੱਕਣੇ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰਨੀਆਂ ਜੀ, ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਸਾਉਣਾ, ਆਪ ਜੀ ਦੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਤਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ, ਸੁੱਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਿਹਾ ਜਿਹਾ, ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾ ਕੈ ਹੱਥ ਮੈਂ ਸੋਹ।

ਧਰਨ ਸਵੰਨੀ ਖੜ ਰਤਨ ਜੜਾਮੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹਿਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਈ ਹੋਵੈ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਆ ਤੁਧ ਡਿੱਠਾ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਿਆਹਾਂ ਦਾ ਸਾਹੂ ਜਿਸ ਪਾਸ ਬੈਠਿਆਂ ਸੋ ਹੀ ਐ ਸਭਨਾ ਦਾ ਵੇ ਸਾਹੂ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ

ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹੀ ਪ੍ਰਤ ਪਾਲਾ ਆਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹੇ ਪ੍ਰਤ ਪਾਲਾ ਆਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਨੰਦ ਕਾਰਜ ਹੋਏ ਹਨ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ, ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ। ਸੋਰਠ ਮਹੱਲਾ ਪੰਜਵਾਂ, ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੂੰ ਨਾਹੀਂ। ਸਤਿਗੁਰੂ ਕਿਰਪਾ ਕਰਨ ਸੁਭਾਗ ਪਰਿਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ। ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾਂ ਦਾ ਗੁਰੂ ਸਾਹਿਬ ਬਖਸ਼ਣ, ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਹੁਣ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਤਰਲੋਚਨ ਸਿੰਘ ਜੀ ਪਵਮੰਦੀ ਤਿੰਨਾਂ ਦੇ ਜੱਥੇ ਪਾਸੋਂ ਵਿਆਹ ਦੇ ਸੰਬੰਧ ਵਿੱਚ ਇੱਕ ਕਵਿਤਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅੱਜ ਦੇ ਸੁਭਾਗੇ ਸਮੇਂ ਤੇ ਇਹ ਜੋੜੀ ਲਈ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨ ਲਈ ਪਹੁੰਚੇ ਸਾਰੇ ਗੁਰਮੁਖ ਪਿਆਰਿਓ, ਮੈਂ ਆਪਣੀ ਗੱਲ ਡੇਢ ਮਿੰਟ ਵਿੱਚ ਮੁਕਾ ਦੇਣੀ ਹੈ। ਮੈਨੂੰ ਪਤਾ ਹੈ ਕਿ ਜਿੰਨਾ ਵੀ ਆਪਾਂ ਟਾਈਮ ਨੂੰ ਸੰਕੋਚ ਲਈਏ ਉਹ ਚੰਗਾ। ਕਵਿਤਾ ਦੇ ਚਾਰ ਬੰਦ ਗਾਇਨ ਹੋ ਗਏ, ਦੋ ਰਹਿੰਦੇ ਨੇ। ਦਾਸ ਦੀ ਫਤਿਹ ਪ੍ਰਵਾਨ ਕਰੋ ਤੇ ਗੱਲ ਕਹਿਣ ਦੀ ਆਗਿਆ ਬਖਸ਼ਿਸ਼ ਕਰੋ। ਸਤਿਕਾਰ ਸਾਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਅਰਦਾਸ ਕਰ ਰਹੇ ਸਨ, ਉਹ ਪੰਕਤੀ ਜਿਹੜੀ ਹਰ ਖੁਸ਼ੀ ਦੇ ਸਮਾਗਮ ਵਿੱਚ ਬੋਲੀ ਜਾਂਦੀ ਹੈ, ਸਾਨੂੰ ਜ਼ੁਬਾਨੀ ਕੰਠ ਹੈ, ਉਹਦੇ ਅਰਥ ਬੜੇ ਸਖੈਨ ਨੇ। ਉਹ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਖੁਸ਼ੀ ਹਰ ਬੰਦਾ ਚਾਹੁੰਦਾ ਹੈ। ਪੁੱਤਰ ਦੇ ਵਿਆਹ ਦੀ ਕਿੰਨੀ ਖੁਸ਼ੀ ਹੁੰਦੀ ਹੈ, ਢਿੱਲੋਂ ਪਰਿਵਾਰ ਨੂੰ ਪੁੱਛ ਕੇ ਵੇਖੋ ਕਿ ਪੁੱਤਰ ਦੇ ਵਿਆਹ ਦਾ ਕਿੰਨਾ ਚਾਅ ਹੁੰਦਾ। ਮਾਂ ਬਾਪ ਨੂੰ, ਦਾਦੇ ਦਾਦੀ ਨੂੰ, ਬੱਚੇ ਦੇ ਨਾਨਕਿਆਂ ਨੂੰ, ਭੂਆ ਫੁੱਫੜ ਜੀ ਨੂੰ, ਭੈਣਾਂ ਭਰਾਵਾਂ ਨੂੰ ਕਿੰਨਾ ਚਾਅ ਹੁੰਦਾ। ਕੀ ਕੋਈ ਬੰਦਾ ਇਹਨੂੰ ਸ਼ਬਦਾਂ ਵਿੱਚ ਬਿਆਨ ਕਰ ਦੂ? ਇਹ ਖੁਸ਼ੀਆਂ ਮੁੱਲ ਨੂੰ ਨਹੀਂ ਮਿਲਦੀਆਂ। ਤੇ ਬੇਟੀ ਦੇ ਪਰਿਵਾਰ ਨੂੰ ਕਿੰਨਾ ਚਾਅ ਹੁੰਦਾ ਇੱਕ ਫਰਜ਼ ਅਦਾ ਕਰਨਾ, ਅਟਵਾਲ ਪਰਿਵਾਰ। ਮੈਂ ਲਵੇਰੀ ਨਾ ਕਰਾਂ ਗੱਲ ਜੋ ਵਾਅਦਾ ਕੀਤਾ, ਮੈਂ ਟਾਈਮ ਦੇ ਦਾਇਰੇ ਵਿੱਚ ਰਵਾਂ। ਜ਼ਿੰਦਗੀ ਦੀਆਂ ਚਾਰ ਮੋਟੇ ਤੌਰ ਤੇ ਖੁਸ਼ੀਆਂ ਨੇ, ਜਿਨ੍ਹਾਂ ਨੂੰ ਚਾਰ ਪਦਾਰਥ ਵੀ ਕਹਿ ਦਿੰਦੇ ਹਾਂ। ਉਹਨਾਂ ਵਿੱਚੋਂ ਜਿਹੜੀ ਤੀਜੀ ਖੁਸ਼ੀ ਹੈ, ਤੁਸੀਂ ਪੜ੍ਹੇ ਲਿਖੇ ਐਜੂਕੇਟਡ ਮੇਰੇ ਭੈਣ ਭਰਾ ਬੱਚੇ ਬੱਚੀਆਂ ਬੈਠੇ ਹੋ, ਤੀਜੀ ਖੁਸ਼ੀ ਉਹ ਹੈ ਘਰ ਵਿੱਚ ਔਲਾਦ ਦਾ ਪੈਦਾ ਹੋਣਾ ਤੇ ਔਲਾਦ ਦਾ ਲਾਇਕ ਹੋਣਾ। ਜੇ ਔਲਾਦ ਤੇ ਪੈਦਾ ਹੋ ਜਾਏ ਲੇਕਿਨ ਨਲਾਇਕ ਨਿਕਲ ਜਾਏ, ਮਾੜੀ ਨਿਕਲ ਜਾਏ, ਬੰਦਾ ਵਿਰੋਧੀ ਤੋਂ ਨਹੀਂ ਹਾਰਦਾ, ਬੰਦਾ ਦੁਸ਼ਮਣ ਤੋਂ ਨਹੀਂ ਹਾਰਦਾ, ਬੰਦਾ ਜਦੋਂ ਹਾਰਦਾ ਆਪਣੀ ਮਾੜੀ ਔਲਾਦ ਤੋਂ ਹਾਰਦਾ। ਤੇ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਢਿੱਲੋਂ ਪਰਿਵਾਰ ਨੂੰ ਅਤੇ ਅਟਵਾਲ ਪਰਿਵਾਰ ਨੂੰ ਲਾਇਕ ਬੱਚੇ ਬਖਸ਼ਿਸ਼ ਕੀਤੇ। ਆ ਪ੍ਰਮਾਣ ਹੈ ਏਡਾ ਵੱਡਾ ਇਕੱਠ। ਬੇਟਾ ਅਤਿੰਦਰ ਵੀ ਬਹੁਤ ਲਾਇਕ ਹੈ, ਬੇਟੀ ਜਸਲੀਨ ਵੀ ਬਹੁਤ ਲਾਇਕ, ਤਦੇ ਤੇ ਏਡਾ ਵੱਡਾ ਇਕੱਠ। ਨਹੀਂ ਤੇ ਇਹਨਾਂ ਮੁਲਕਾਂ ਵਿੱਚ ਕਈ ਵਾਰੀ ਬੱਚਾ ਵਿਆਹ ਕਰਾਉਂਦਾ, ਮਾਂ ਬਾਪ ਨੂੰ ਪਤਾ ਵੀ ਨਹੀਂ ਹੁੰਦਾ। ਵੱਡੇ ਭਾਗਾਂ ਵਾਲੇ ਨੇ ਦੋਨੋਂ ਪਰਿਵਾਰ। ਮੈਂ ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਤੇ ਦੋਨਾਂ ਬੱਚਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ। ਆਓ ਕਵਿਤਾ ਦੇ ਰਹਿੰਦੇ ਬੰਦ, ਤਰਲੋਚਨ ਸਿੰਘ ਭਮੱਦੀ ਦਾ ਢਾਡੀ ਜਥਾ, ਭਾਈ ਹਰਦੀਪ ਸਿੰਘ ਖਹਿਰਾ ਪਿੰਡ ਗਿੱਦੜਵਿੰਡੀ, ਭਾਈ ਕਿਸਮਤ ਸਿੰਘ ਰਾਜੂ ਪਿੰਡ ਬੀਲਾ ਅਤੇ ਸਰੰਗੀ ਮਾਸਟਰ ਭਾਈ ਸਤਨਾਮ ਸਿੰਘ ਲਾਲੀ ਪਿੰਡ ਬੀਲਾ, ਆਪ ਜੀ ਦੀ ਸੇਵਾ ਵਿੱਚ ਕਵਿਤਾ ਦੇ ਅਗਲੇ ਬੰਦ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸੁਭਾਗੀ ਜੋੜੀ ਦੀ ਚੜ੍ਹਦੀ ਕਲਾ ਲਈ ਅਰਦਾਸ।

0: ਬਸ ਇੰਨੇ ਸ਼ਬਦਾਂ ਨਾਲ ਮੈਂ ਆਪਣੇ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਆਪਣੀ ਗੱਲ ਨੂੰ ਸੰਕੋਚ ਕੇ ਵਿਸਰਾਮ ਦਿੰਦਾ ਹਾਂ। ਬੜੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ, ਬੜੀਆਂ ਦਲੀਲਾਂ ਨੇ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਨੇ। ਢਿੱਲੋਂ ਪਰਿਵਾਰ, ਮਾਨਯੋਗ ਸਰਦਾਰ ਹਰਗੁਰਬੀਰ ਸਿੰਘ ਜੀ ਢਿੱਲੋਂ ਸਾਹਿਬ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਭੈਣ ਜੀ ਬਲਜਿੰਦਰ ਕੌਰ ਢਿੱਲੋਂ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ। ਅਟਵਾਲ ਪਰਿਵਾਰ ਸਰਦਾਰ ਜਤਿੰਦਰ ਸਿੰਘ ਜੀ ਅਟਵਾਲ ਅਤੇ ਸਰਦਾਰਨੀ ਕੁਲਜੀਤ ਕੌਰ ਅਟਵਾਲ, ਸਮੁੱਚੇ ਜਿੰਨੇ ਵੀ ਇਸ ਪਰਿਵਾਰਾਂ ਦੇ ਰਿਸ਼ਤੇਦਾਰ ਨੇ, ਸਭਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ, ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲਾ ਪ੍ਰੋਗਰਾਮ ਮਾਨਯੋਗ ਸਿੰਘ ਸਾਹਿਬ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨਾਲ ਸਾਂਝਾ ਕਰਨਗੇ। ਤੇ ਦਾਸਾਂ ਦੀ ਇੰਨੀ ਸੇਵਾ ਪ੍ਰਵਾਨ ਕਰੋ, ਫਤਿਹ ਪ੍ਰਵਾਨ ਕਰੋ, ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਗੁਰੂ ਘਰ ਦਾ ਢਾਡੀ ਜਥਾ, ਗਿਆਨੀ ਭਾਈ ਤਰਲੋਚਨ ਸਿੰਘ ਜੀ ਭਮੱਦੀ ਅਤੇ ਉਹਨਾਂ ਦਾ ਜਥਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾਈ ਹੈ। ਪਰਿਵਾਰਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ ਹੈ। ਉਸ ਤੋਂ ਬਾਅਦ ਜੋ ਪ੍ਰਸ਼ਾਦਾ ਹੈ ਬਾਹਰ ਤੁਸੀਂ ਟੈਂਟ ਵੀ ਛਕਣਾ ਹੈ, ਉੱਥੇ ਹੀ ਸ਼ਗਨ ਦੀ ਰਸਮ ਜਿਹੜੀ ਪੂਰੀ ਹੋਵੇਗੀ। ਸੋ ਇਹ ਬੇਨਤੀ ਪ੍ਰਵਾਨ ਕਰਨੀ ਜੀ, ਕੜਾ ਪ੍ਰਸ਼ਾਦੀ ਦੇਗ ਲੈਣ ਤੋਂ ਬਾਅਦ ਤੁਸੀਂ ਬਾਹਰ ਜਾ ਕੇ ਪ੍ਰਸ਼ਾਦਾ ਛਕਣਾ ਹੈ, ਉੱਥੇ ਹੀ ਆਪਾਂ ਗੱਲਾਂ ਬਾਤਾਂ ਵੀ ਕਰਨੀਆਂ, ਨਾਲੇ ਜਿਹੜੀ ਸ਼ਗਨ ਦੀ ਰਸਮ ਹੈ ਪੂਰੀ ਹੋਵੇਗੀ। ਵਿਆਹ ਦੇ ਸਮਾਗਮ ਦੀ ਇੱਥੇ ਹੀ ਹੁਣ ਸਾਰੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਨਾਲ ਹੀ ਢਾਡੀ ਭਾਈ ਤਰਲੋਚਨ ਸਿੰਘ ਜੀ ਭਵੰਦੀ, ਉਹਨਾਂ ਦੇ ਜਥੇ ਦਾ ਸਮਾਂ ਹੈ। ਆਓ ਤਿੰਨਾਂ ਪਾਸੋਂ ਨਾਲ ਦੇ ਨਾਲ ਢਾਡੀ ਵਾਰਾਂ ਅਤੇ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ।

ਜੁਗ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅੱਜ ਦੇ ਸੁਭਾਗੇ ਸਮੇਂ ਦੀਆਂ ਹਾਜ਼ਰੀਆਂ ਭਰ ਲਈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਨਮਸਕਾਰ ਕਰਨ ਵਾਸਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰਨ ਵਾਸਤੇ ਆਪ ਬਹੁਤ ਵੱਡੀ ਗਿਣਤੀ ਵਿੱਚ ਆ ਰਹੇ ਹੋ। ਹੁਣੇ ਆਪਾਂ ਸਾਰੇ ਥੋੜੇ ਸਮੇਂ ਤੋਂ ਪਹਿਲਾਂ ਢਿੱਲੋਂ ਪਰਿਵਾਰ ਅਤੇ ਅਟਵਾਲ ਪਰਿਵਾਰ ਦੋਨਾਂ ਪਰਿਵਾਰਾਂ ਦੇ ਬੱਚਿਆਂ ਦਾ ਆਨੰਦ ਕਾਰਜ ਹੈ ਜਿਹੜਾ ਉਹ ਗੁਰਮਤਿ ਦੀ ਪਰੰਪਰਾ ਮੁਤਾਬਕ ਗੁਰਮਰਜ਼ਾਦਾ ਮੁਤਾਬਕ ਸੰਪੂਰਨ ਹੋਇਆ। ਦੋਨਾਂ ਪਰਿਵਾਰਾਂ ਦੇ ਸਾਕ ਸੰਬੰਧੀ ਰਿਸ਼ਤੇਦਾਰ ਆਪ ਜੀ ਨੂੰ ਇਹ ਬੇਨਤੀ ਸਿੰਘ ਸਾਹਿਬ ਗਿਆਨੀ ਪਰਮਜੀਤ ਸਿੰਘ ਹੋਰਾਂ ਵੱਲੋਂ ਕੀਤੀ ਗਈ ਹੈ ਕਿ ਆਨੰਦ ਕਾਰਜ ਦੀ ਜਿਹੜੀ ਮਰਜ਼ਾਦਾ ਹੈ ਪੂਰਨ ਹੋ ਚੁੱਕੀ ਹੈ। ਹੁਣ ਜੋ ਅਸੀਂ ਬੱਚਿਆਂ ਨੂੰ ਸ਼ਗਨ ਕਰਨਾ ਹੈ, ਬੱਚਿਆਂ ਨੂੰ ਅਸੀਸ ਦੇਣੀ ਹੈ ਅਤੇ ਇਸ ਵਿਆਹ ਦੇ ਇਸ ਆਨੰਦ ਕਾਰਜ ਤੋਂ ਬਾਅਦ ਜਿਹੜੀ ਵਿਆਹ ਦੀ ਖੁਸ਼ੀ ਹੁੰਦੀ ਹੈ ਉਹ ਇੱਕ ਦੂਜੇ ਨਾਲ ਸਾਂਝੀ ਕਰਨੀ ਹੈ, ਇੱਕ ਦੂਜੇ ਨੂੰ ਵਧਾਈਆਂ ਦੇਣੀਆਂ ਨੇ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਪ੍ਰਬੰਧਕਾਂ ਵੱਲੋਂ ਦੋਨਾਂ ਪਰਿਵਾਰਾਂ ਵੱਲੋਂ। ਇਹ ਬਾਕੀ ਦੇ ਜਿਹੜੇ ਕਾਰਜ ਨੇ ਉੱਥੇ ਜਾ ਕੇ ਹੋਣੇ ਨੇ ਅਤੇ ਆਪ ਸਾਰੀਆਂ ਸੰਗਤਾਂ ਬਹੁਤ ਵਿਦਵਾਨ ਬਹੁਤ ਪੜ੍ਹੇ ਲਿਖੇ ਸੂਝਵਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਭੈ ਅਤੇ ਭਾਉ ਵਿੱਚ ਇੰਨਾ ਕੁ ਤਾਂ ਸਾਨੂੰ ਸਮਝ ਆ ਵੀ ਜਲਦੀ ਕੀਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਪਿੱਠ ਨਹੀਂ ਕਰਨੀ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਪਿੱਠ ਕਰਕੇ ਖਲੋਂਦੇ ਹਾਂ ਅਤੇ ਕੁਦਰਤੀ ਤੌਰ 'ਤੇ ਤੁਹਾਨੂੰ ਦੇਖਣ ਵਾਲਾ ਬੰਦਾ ਤੁਹਾਡੇ ਬਾਰੇ ਅਨੁਮਾਨ ਲਾਉਂਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਸਿੱਖ ਦੀ ਪਿੱਠ ਹੋਣੀ ਇਹ ਕਿਸੇ ਵੀ ਤਰੀਕੇ ਨਾਲ ਤੁਸੀਂ ਇਸ ਨੂੰ ਜਸਟੀਫਾਈ ਨਹੀਂ ਕਰ ਸਕਦੇ। ਆਪ ਬੜੇ ਪਿਆਰ ਨਾਲ ਦੋਨਾਂ ਪਰਿਵਾਰਾਂ ਨੂੰ ਵਧਾਈਆਂ ਦਿਓ, ਦੋਨਾਂ ਪਰਿਵਾਰਾਂ ਦੀ ਖੁਸ਼ੀ ਵਿੱਚ ਹੋਰ ਵਾਧਾ ਕਰੋ ਅਤੇ ਵਿਆਹ ਦੇ ਜਿਹੜੇ ਜਸ਼ਨ ਨੇ ਵਿਆਹ ਦੇ ਜਿਹੜੇ ਸ਼ਗਨ ਨੇ ਮਨਾਓ ਅਤੇ ਹੁਣ ਸਾਰੀ ਸੰਗਤ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਰੂਟੀਨ ਵਿੱਚ ਆ ਰਹੀ ਹੈ। ਉਡੀਕ ਰਹੀ ਸੀ ਸੰਗਤ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹਾਂ ਅਤੇ ਆਓ ਫਿਰ ਆਪਣੇ ਮਨਾਂ ਦੀ ਹਾਜ਼ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਲਗਵਾਈਏ। ਮੈਂ ਗੁਰਮਤਿ ਦੀ ਪਰੰਪਰਾ ਮੁਤਾਬਕ ਆਪ ਜੀ ਨੂੰ ਫਤਿਹ ਅਰਜ਼ ਕਰਦਾ ਹਾਂ। ਰੂਟੀਨ ਦਾ ਜੋ ਦੀਵਾਨ ਹੈ, ਪਰੰਪਰਾ ਦੇ ਤੌਰ 'ਤੇ ਜੋ ਦੀਵਾਨ ਚੱਲਦੇ ਨੇ ਉਹਦੀ ਆਰੰਭਤਾ ਹੋ ਚੁੱਕੀ ਹੈ। ਸਾਡੀ ਆਪਣੀ ਸਿਧਾਂਤਕ ਸੋਚ ਹੈ ਕਿ ਜਦੋਂ ਸਿੱਖ ਸਿੱਖ ਨੂੰ ਮਿਲਦਾ ਉਹ ਸਭ ਤੋਂ ਪਹਿਲਾਂ ਫਤਿਹ ਬੁਲਾਉਂਦਾ। ਮੈਂ ਆਪ ਸੰਗਤ ਦੇ ਦਰਸ਼ਨਾਂ ਦੀ ਖੁਸ਼ੀ ਵਿੱਚ ਆਪ ਜੀ ਨੂੰ ਫਤਿਹ ਅਰਜ਼ ਕਰਦਾ ਹਾਂ। ਜਦੋਂ ਸਿੱਖ ਸਿੱਖ ਨੂੰ ਮਿਲਦਾ ਉਹ ਫਤਿਹ ਗਜਾਉਂਦਾ, ਮੈਂ ਆਪ ਜੀ ਨੂੰ ਫਤਿਹ ਗਜਾ ਕੇ ਆਪ ਜੀ ਕੋਲ ਕੁਝ ਕਹਿਣ ਦੀ ਆਗਿਆ ਚਾਹੁੰਦਾ ਹਾਂ। ਫਤਿਹ ਪ੍ਰਵਾਨ ਕਰੋ, ਸਤਿਕਾਰ ਸਾਹਿਤ ਕਹਿ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਕਾਰਜ ਵੇਲੇ ਮੈਂ ਪੰਕਤੀ ਬੋਲੀ ਸੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਨਦਰ ਦੇ ਸ਼ਬਦੀ ਅਰਥ ਨੇ ਰਹਿਮਤ, ਬਖਸ਼ਿਸ਼, ਕਿਰਪਾ। ਇੱਕ ਨਦਰ ਦੇ ਸ਼ਬਦੀ ਅਰਥ ਨੇ ਵੇਖਣਾ। ਜਿਵੇਂ ਅਸੀਂ ਤੁਹਾਨੂੰ ਵੇਖਦੇ ਹਾਂ ਤੁਸੀਂ ਸਾਨੂੰ ਵੇਖਦੇ ਹੋ, ਇਸ ਤਰ੍ਹਾਂ ਸਾਡਾ ਸਤਿਗੁਰੂ ਸਾਨੂੰ ਸਾਰਿਆਂ ਨੂੰ ਵੇਖਦਾ ਹੈ। ਮੁਹੱਬਤ ਆਪਣੇ ਥਾਂ ਤੇ ਬਹੁਤ ਵੱਡੀ ਗੱਲ ਹੁੰਦੀ ਹੈ, ਇਹਨਾਂ ਸਟੇਜਾਂ ਤੇ ਕਿਸੇ ਦਾ ਨਾਮ ਲੈਣਾ ਸ਼ੋਭਾ ਨਹੀਂ ਦਿੰਦਾ। ਪਰ ਕਈ ਵਾਰੀ ਜਿਹੜੀ ਮੁਹੱਬਤ ਹੈ ਨਾ, ਜਿਹੜਾ ਪਿਆਰ ਸਤਿਕਾਰ, ਇਹ ਸਾਡਾ ਨਹੀਂ, ਇਹ ਢਾਡੀ ਕਲਾ ਦਾ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਵਰਸਾਈ ਹੋਈ ਢਾਡੀ ਕਲਾ ਦਾ। ਭੈਣ ਜੀ ਕੁਲਵਿੰਦਰ ਕੌਰ ਪਰਮਾਰ, ਮੈਂ ਉਹਨਾਂ ਨੂੰ ਜਾਣਦਾ ਨਹੀਂ, ਉਹ ਕਹਿੰਦੀ ਮੈਂ ਬਹੁਤ ਦੇਰ ਦੀ ਇੰਤਜ਼ਾਰ ਕਰ ਰਹੀ ਸੀ ਢਾਡੀ ਜਥਾ ਕਦੋਂ ਸ਼ੁਰੂ ਕਰੇ, ਘਰ ਬੈਠ ਕੇ ਸੁਣਦੇ ਨੇ ਢਾਡੀ ਜਥੇ ਨੂੰ, ਅਤੇ ਉਹ ਆਪਣੀ ਮੁਹੱਬਤ ਮੈਨੂੰ ਪਕੜਾ ਕੇ ਗਏ ਨੇ $100। ਗੱਲ $100 ਦੀ ਨਹੀਂ, ਘਰ ਬੈਠਿਆਂ ਸੁਣ ਕੇ ਜਿਹੜਾ ਮੁਹੱਬਤ ਨਾਲ ਇਹ ਜੋ ਸਨਮਾਨ ਪਿਆਰ ਹੈ ਇਹ ਅਸਲ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬਖਸ਼ਿਸ਼ ਕੀਤੀ ਢਾਡੀ ਕਲਾ ਦਾ ਹੈ। ਮੈਂ ਭੈਣ ਜੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ। ਮੈਨੂੰ ਪਤਾ ਹੈ ਕਿ ਨਾਮ ਲੈਣਾ ਚੰਗਾ ਨਹੀਂ, ਪਰ ਗੁਰੂ ਦੇ ਘਰ ਵਿੱਚ, ਗੁਰੂ ਦੇ ਪਿਆਰ ਵਿੱਚ। ਹੁਣ ਬਹੁਤ ਧਿਆਨ ਨਾਲ ਸਮਝਿਓ, ਧਰਮ ਦੀ ਦੁਨੀਆ ਜਿਹੜੀ ਹੈ ਪਿਆਰ ਦੀ ਦੁਨੀਆ। ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਬਚਨ, ਸਤਿਗੁਰ ਕਹਿੰਦੇ ਨੇ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾ।
ਹੁਣ ਤੇ ਧਰਮ ਦੀ ਦੁਨੀਆਂ ਵਿੱਚ ਇਸ਼ਨਾਨ ਵੀ ਜ਼ਰੂਰੀ ਹੈ, ਧਰਮ ਦੀ ਦੁਨੀਆਂ ਵਿੱਚ ਗਿਆਨ ਵੀ ਜ਼ਰੂਰੀ ਹੈ, ਧਰਮ ਦੀ ਦੁਨੀਆਂ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਤੀ ਜ਼ਰੂਰੀ ਨੇ। ਪਰ ਮਹਾਰਾਜ ਨੇ ਇਹ ਨਹੀਂ ਲਿਖਿਆ ਕਿ ਇਸ਼ਨਾਨ ਕੀਓ ਅਤੇ ਨਹੀਂ ਪ੍ਰਪਾਇਓ, ਜਾਂ ਧਿਆਨ ਕੀਓ ਅਤੇ ਨਹੀਂ ਪ੍ਰਪਾਇਓ, ਜਾਂ ਗਿਆਨ ਕੀਓ ਅਤੇ ਨਹੀਂ ਪ੍ਰਪਾਇਓ। ਮਹਾਰਾਜ ਨੇ ਆਖਿਆ ਜਿਨ ਪ੍ਰੇਮ ਕੀਓ ਅਤੇ ਨਹੀਂ ਪ੍ਰਪਾਇਓ। ਪ੍ਰੇਮ ਨਿਕਲਦਾ ਸ਼ਰਧਾ ਵਿੱਚੋਂ, ਪ੍ਰੇਮ ਦਾ ਬੀਜ ਆ ਜਿਹੜਾ ਸ਼ਰਧਾ ਹੈ, ਸ਼ਰਧਾ ਵਿੱਚੋਂ ਪ੍ਰੇਮ ਉਤਪੰਨ ਹੁੰਦਾ ਹੈ ਅਤੇ ਪ੍ਰੇਮ ਨਾਲ ਰੱਬ ਦੇ ਮੁਕਾਮ ਤੱਕ ਮਨੁੱਖ ਪਹੁੰਚਦਾ। ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ। ਆਓ ਇਤਿਹਾਸ ਦੇ ਪੰਨਿਆਂ ਤੇ ਆਪਣੀ ਝਾਤੀ ਮਾਰੀਏ। ਸਾਡੇ ਇਤਿਹਾਸ ਵਿੱਚ ਸਿਮਰਨ ਹੈ, ਸਾਡੇ ਇਤਿਹਾਸ ਵਿੱਚ ਸੇਵਾ ਹੈ, ਸਾਡੇ ਇਤਿਹਾਸ ਵਿੱਚ ਸ਼ਹਾਦਤ ਹੈ। ਮੈਂ ਜਿਹੜੀ ਗੱਲ ਤੋੜਨ ਲੱਗਾ, ਮੇਰੇ ਬੋਲਣ ਦਾ ਟੌਪਿਕ ਹੈ ਨਦਰ। ਨਦਰ ਦੇ ਸ਼ਬਦੀ ਅਰਥ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ। ਇੱਕ ਨਦਰ ਹੈ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰ ਨਿਆਲ। ਪਰ ਇੱਕ ਨਦਰ ਗੁਰਮਤਿ ਦੀ ਰੋਸ਼ਨੀ ਵਿੱਚ ਇਹਨਾਂ ਗੱਲਾਂ ਨੂੰ ਬਹੁਤ ਬਰੀਕੀ ਨਾਲ ਸਮਝਣਾ ਚਾਹੀਦਾ ਹੈ ਅਤੇ ਇਹ ਗੱਲਾਂ ਦਾ ਜਵਾਬ ਤੁਹਾਨੂੰ ਬਾਹਰੋਂ ਨਹੀਂ ਮਿਲੇਗਾ। ਇੱਕ ਨਦਰ ਬਾਬਤ ਮਹਾਰਾਜ ਦੀ ਬਾਣੀ ਦਾ ਬਚਨ ਹੈ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ। ਸਤਿਗੁਰੂ ਦਿਆਲੂ ਹੈ, ਸਤਿਗੁਰੂ ਕਿਰਪਾਲੂ ਹੈ, ਸਤਿਗੁਰੂ ਬਖਸ਼ਣ ਆ ਰਹੇ, ਫਿਰ ਉਹ ਨਦਰ ਦਾ ਉਪੱਠੀ ਹੋ ਜਾਣਾ, ਇੱਥੇ ਮੈਂ ਕੁਐਸਚਨ ਮਾਰਕ ਪਾਉਂਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਬਚਨ ਹੈ, ਲੇਕਿਨ ਆਪਾਂ ਜਿਹੜੀ ਨਦਰ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਉਹਦੇ ਤੇ ਅੱਜ ਦਾ ਟੌਪਿਕ ਆਰੰਭ ਕਰ ਲੱਗਿਆ। ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ, ਸਿੱਖੀ ਵਿੱਚ ਬਹੁਤ ਸਾਰੇ ਗੁਣ ਮਹਾਰਾਜ ਨੇ ਸਮਿਲਿਤ ਕਰ ਦਿੱਤੇ ਨੇ। ਸਿੱਖਾਂ ਦੇ ਦਰਬਾਰ ਦੀ ਜਿਹੜੀ ਕਹਾਣੀ ਹੈ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਸੀ, ਅੱਜ ਤੋਂ ਬਾਅਦ ਜਿਹੜਾ ਵੀ ਸਿੱਖ ਸਾਡੇ ਦਰਬਾਰ ਵਿੱਚ ਆਵੇ, ਕੋਈ ਚੰਗਾ ਘੋੜਾ ਲੈ ਕੇ ਆਵੇ, ਕੋਈ ਚੰਗਾ ਸ਼ਸਤਰ ਲੈ ਕੇ ਆਵੇ। ਕਈ ਬੰਦੇ ਐਸਾ ਵੀ ਅੱਜ ਵਿਚਾਰ ਸਾਂਝਾ ਕਰਦੇ ਨੇ, ਕਹਿਣ ਲੱਗੇ ਨੇ ਅਸੀਂ ਤੇ ਗੁਰਦੁਆਰਾ ਸਾਹਿਬ ਸ਼ਾਂਤੀ ਲੈਣ ਆਉਂਦੇ ਹਾਂ ਤੇ ਉੱਥੇ ਢਾਡੀ ਲੜਾਈਆਂ ਦੀਆਂ ਗੱਲਾਂ ਕਰਦੇ ਨੇ, ਮਾਰ ਮਰੀਏ ਦੀਆਂ ਗੱਲਾਂ ਕਰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਵਰਗੀ ਸ਼ਾਂਤੀ ਕਿਹਦੇ ਕੋਲ ਹੈ? ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਪੁੰਜ, ਤੇ ਉਹਨਾਂ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ 14 ਤਰ੍ਹਾਂ ਦੀ ਵਿੱਦਿਆ ਪੜ੍ਹਵਾਈ ਹੈ ਨਾ, ਤੇ ਉਹਨਾਂ ਵਿੱਚੋਂ ਇੱਕ ਵਿੱਦਿਆ ਹੈ ਸ਼ਸਤਰ ਵਿੱਦਿਆ। ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸ਼ਸਤਰਾਂ ਦੀ ਸਿਖਲਾਈ ਦਿਵਾਉਂਦੇ ਨੇ ਬਾਬਾ ਬੁੱਢਾ ਸਾਹਿਬ ਤੋਂ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੇ ਮਾਲਾ ਵਾਲੇ ਹੱਥਾਂ ਵਿੱਚ ਤੇਗਾਂ ਪਕੜਾਉਣੀਆਂ ਪੈਣਗੀਆਂ। ਹੁਣ ਇਹ ਸਮਾਂ ਅੱਗੇ ਚੱਲਦਾ ਚੱਲਦਾ ਦਸ਼ਮੇਸ਼ ਪਿਤਾ ਤੱਕ ਆਇਆ। ਆਪ ਜੀ ਨੇ ਬਹੁਤ ਵਾਰੀ ਬਚਨ ਪੜ੍ਹਿਆ ਕਿ ਸਤਿਗੁਰੂ ਮਹਾਰਾਜ ਦੇ ਸੀਸ ਤੇ ਕਲਗੀ ਸ਼ੋਭਾ ਬਣੀ। ਤੁਸੀਂ ਆਖੋਗੇ ਇਹਦੇ ਵਿੱਚ ਨਿਵੇਕਲੀ ਗੱਲ ਕੀ ਹੈ? ਹਾਂ, ਨਿਵੇਕਲੀ ਹੈ, ਕਿਉਂਕਿ ਕਲਗੀ ਦੀ ਗੱਲ ਨੂੰ ਵੇਖਿਆ ਜਾਂਦਾ, ਰਾਜੇ ਮਹਾਰਾਜੇ ਨਵਾਬ ਸੁਲਤਾਨ ਹੁਕਮਰਾਨ ਸੁਲਤਾਨ ਨੇ ਜਿਹੜੇ ਉਹ ਕਲਗੀ ਲਾਉਂਦੇ ਨੇ, ਉਹਨਾਂ ਤੋਂ ਬਿਨਾਂ ਕੋਈ ਕਲਗੀ ਨਹੀਂ ਲਾ ਸਕਦਾ। ਉਹ ਪਿਤਾ ਪੁਰਖੀ ਰਾਜ ਸੀ, ਅੱਜ ਵਰਗੀ ਨਹੀਂ ਕਿ 5 ਸਾਲਾਂ ਬਾਅਦ ਸਰਕਾਰ ਬਦਲ ਗਈ, ਪਿਤਾ ਪੁਰਖੀ ਰਾਜ। ਕਲਗੀ ਕੇਵਲ ਰਾਜਾ ਮਹਾਰਾਜਾ ਲਾਏਗਾ, ਸੁਲਤਾਨ ਜਾਂ ਬਾਦਸ਼ਾਹ ਲਾਏਗਾ, ਕੋਈ ਦੁਨੀਆਦਾਰ ਬੰਦਾ ਕਲਗੀ ਨਹੀਂ ਲਾ ਸਕਦਾ। ਲੇਕਿਨ ਕਲਗੀ ਵਾਲੇ ਪਾਤਸ਼ਾਹ ਦੇ ਸੀਸ ਉੱਤੇ ਕਲਗੀ ਸ਼ੋਭਾ ਪਾਉਂਦੀ ਹੈ। ਦੂਜੀ ਗੱਲ, ਮਹਾਰਾਜ ਆਪਣੇ ਹੱਥ ਉੱਤੇ ਬਾਜ ਸਜਾਉਂਦੇ ਨੇ। ਆਪਣੇ ਬਚਨ ਪੜ੍ਹਿਆ, ਉਹਦੀ ਵਿਆਖਿਆ ਬਹੁਤ ਡੂੰਘੇ ਅਰਥ ਰੱਖਦੀ ਹੈ। ਚਿੜੀਓ ਸੇ ਮੈਂ ਬਾਜ ਤੜਾਊ, ਤਬ ਮੈਂ ਗੋਬਿੰਦ ਸਿੰਘ ਨਾਮ ਖਾਊ। ਸਵਾਲ ਤੇ ਇਹ ਹੈ ਕਿ ਮਹਾਰਾਜ ਨੇ ਚਿੜੀਆਂ ਤੋਂ ਬਾਜ ਕਿੱਥੇ ਤੜਾਇਆ? ਬਾਜ ਦੀ ਗੱਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਚੱਲ ਪੈਂਦੀ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੀ ਆਪਣੇ ਹੱਥ ਉੱਤੇ ਬਾਜ ਸਜਾਇਆ ਸੀ।
ਤੇ ਦਸ਼ਮੇਸ਼ ਪਿਤਾ ਕਲਗੀ ਵਾਲੇ ਪਾਤਸ਼ਾਹ ਨੇ ਵੀ ਆਪਣੇ ਹੱਥ ਉੱਤੇ ਬਾਜ ਸਜਾਇਆ। ਆਪ ਜੀ ਨੂੰ ਪਤਾ ਹੈ ਕਿਉਂਕਿ ਕੁਝ ਸਮਾਂ ਮਹਾਰਾਜ ਅੰਬਾਲੇ ਦੇ ਨੇੜੇ ਲਖਨੌਰ ਸਾਹਿਬ ਰਹੇ, ਉੱਥੇ ਸਥਾਨਕ ਹੋਰ ਹੈ ਮਰਦੋਂਪੁਰ, ਦਸਾਂ ਨੂੰ ਢਾਡੀ ਜੱਸੇ ਸਮੇਤ ਉੱਥੇ ਹਾਜ਼ਰੀਆਂ ਭਰਨ ਦਾ ਮੌਕਾ ਮਿਲਿਆ। ਮਹਾਰਾਜ ਲਖਨੌਰ ਸਾਹਿਬ ਸਨ, ਹੱਥ ਉੱਤੇ ਬਾਜ ਸਜਾਉਂਦੇ ਸਨ, ਤੇ ਅੰਬਾਲੇ ਦੇ ਨਵਾਬ ਨੂੰ ਪਤਾ ਲੱਗਾ ਵੀ ਬਾਲ ਗੋਬਿੰਦ ਰਾਏ ਕੋਲ ਬਾਜ ਹੈ। ਉਹਨੇ ਆਖਿਆ ਇਹ ਕਿਵੇਂ ਹੋ ਜਾਏਗਾ, ਇਹ ਤੇ ਬਾਦਸ਼ਾਹ ਹੀ ਚਿੰਨ ਹੈ। ਇਹ ਵੀ ਉਹਦੇ ਕੋਲ ਖੁਫੀਆ ਸੂਚਨਾਵਾਂ ਪਹੁੰਚੀਆਂ ਨੇ ਕਿ ਛੋਟੀ ਉਮਰ ਵਿੱਚ ਕਲਗੀ ਵਾਲਾ ਪਾਤਸ਼ਾਹ ਸੀਸ ਤੇ ਕਲਗੀ ਸਜਾਉਂਦਾ, ਇਹ ਗੱਲ ਉਹਦੇ ਹਜ਼ਮ ਨਹੀਂ ਹੁੰਦੀ ਕਿ ਬਾਦਸ਼ਾਹ ਤੋਂ ਬਿਨਾਂ ਕੋਈ ਕਲਗੀ ਲਾਵੇ ਤੇ ਬਾਦਸ਼ਾਹ ਤੋਂ ਬਿਨਾਂ ਕੋਈ ਆਪਣੇ ਹੱਥ ਉੱਤੇ ਬਾਦ ਸਜਾਵੇ। ਖਬਰਾਂ ਦੇਣ ਵਾਲਿਆਂ ਨੇ ਆਖਿਆ ਨਵਾਬ ਸਾਹਿਬ ਜਿਹੜਾ ਬਾਜ ਗੋਬਿੰਦ ਰਾਏ ਕੋਲ ਹੈ ਉਹਦੇ ਵਰਗਾ ਬਾਜ ਅਸੀਂ ਨਹੀਂ ਵੇਖਿਆ। ਹੁਣ ਮਨ ਵਿੱਚ ਲਾਲਚ ਆ ਗਿਆ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਬਾਜ ਲੈਣਾ ਹੈ, ਤੇ ਉਹਨੇ ਸੁਨੇਹਾ ਭੇਜਿਆ ਗੋਬਿੰਦ ਰਾਏ ਮੈਂ ਸੁਣਿਆ ਤੁਹਾਡੇ ਕੋਲ ਬਾਜ ਹੈ। ਮਹਾਰਾਜ ਵੱਲੋਂ ਸੁਨੇਹਾ ਗਿਆ ਹਾਂ ਬਾਜ ਹੈ। ਕਹਿਣ ਲੱਗਾ ਫਿਰ ਮੇਰੇ ਕੋਲ ਵੀ ਬਾਜ ਆ, ਲਿਆਓ ਆਪਣਾ ਬਾਜ, ਆਪਾਂ ਬਾਜਾਂ ਦੀ ਟੱਕਰ ਕਰਵਾਈਏ। ਮਤਲਬ ਕੀ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਾਜ ਮੇਰੇ ਬਾਜ ਦਾ ਮੁਕਾਬਲਾ ਕਰਨ ਆਏਗਾ ਮੈਂ ਬਾਜ ਖੋਹ ਲਵਾਂਗਾ। ਫਿਰ ਗੁਰੂ ਕੋਲ ਫੌਜਾਂ ਨਹੀਂ, ਬਾਜ ਮੈਨੂੰ ਦੱਸਿਆ ਗਿਆ ਕਿ ਬਹੁਤ ਕੀਮਤੀ ਹੈ, ਮੈਂ ਸ਼ੈਤਾਨੀ ਦੇ ਨਾਲ ਮਹਾਰਾਜ ਕੋਲ ਬਾਜ ਖੋਹ ਲਵਾਂਗਾ। ਬੜੇ ਬੰਦੇ ਹੁੰਦੇ ਨੇ ਜਿਹੜੇ ਸ਼ੈਤਾਨੀਆਂ ਕਰਦੇ ਨੇ, ਬੰਦੇ ਨਾਲ ਬੰਦਾ ਸ਼ੈਤਾਨੀ ਕਰਦਾ ਤੇ ਆਮ ਹੀ ਵੇਖ ਸਕਦੇ ਹੋ, ਬੰਦਾ ਤੇ ਰੱਬ ਨਾਲ ਸ਼ੈਤਾਨੀਆਂ ਕਰਨੋਂ ਨਹੀਂ ਹਟਦਾ, ਰੱਬ ਨਾਲ ਵੀ ਬੰਦਾ ਸ਼ੈਤਾਨੀਆਂ ਕਰਦਾ, ਬਿਲਕੁਲ ਕਰਦਾ। ਮੈਂ ਕਵਿਤਾ ਤੋਂ ਬਾਅਦ ਗੱਲਾਂ ਕੁਝ ਕਰਾਂਗਾ ਤੁਹਾਡੇ ਨਾਲ ਕਿ ਵਾਹਿਗੁਰੂ ਨਾਲ ਅਕਾਲ ਪੁਰਖ ਨਾਲ ਬੰਦਾ ਕਿਵੇਂ ਸ਼ੈਤਾਨੀਆਂ ਕਰਦਾ। ਉਹ ਕੋਈ ਵੀ ਹੋ ਸਕਦਾ, ਇਹ ਮਨ ਦੇ ਪੱਧਰ ਦੀ ਕਹਾਣੀ ਹੈ। ਮੈਂ ਜਿਹੜਾ ਜ਼ਿਕਰ ਤੁਹਾਡੇ ਨਾਲ ਤੋਰਿਆ, ਅੰਬਾਲੇ ਦੇ ਨਵਾਬ ਨੇ ਆਖਿਆ ਗੋਬਿੰਦ ਰਾਏ ਲਿਆ ਆਪਣਾ ਬਾਜ, ਮੇਰੇ ਬਾਜ ਦਾ ਮੁਕਾਬਲਾ ਕਰੀਏ, ਦੇਖੀਏ ਕਿਹੜਾ ਬਾਜ ਤਕੜਾ ਹੈ। ਸ਼ਬਦ ਹੁਣ ਜਾਣੀ ਜਾਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਜਾਣਦੇ ਨੇ ਕਿ ਇਹਦੇ ਮਨ ਵਿੱਚ ਸ਼ੈਤਾਨੀ ਹੈ, ਤੇ ਮਹਾਰਾਜ ਕਹਿਣ ਲੱਗੇ ਨੇ ਨਵਾਬ ਸਾਹਿਬ ਜੇ ਬਾਜ ਨੇ ਬਾਜ ਦਾ ਮੁਕਾਬਲਾ ਕੀਤਾ ਤੇ ਕੀ ਮੁਕਾਬਲਾ ਹੋਇਆ, ਸਾਡੀਆਂ ਚਿੜੀਆਂ ਤੇਰੇ ਬਾਜ ਦਾ ਮੁਕਾਬਲਾ ਕਰਨਗੀਆਂ। ਉਹਦੀ ਸੋਚ ਹੈ ਮਹਾਰਾਜ ਆਪਣਾ ਬਾਜ ਮੇਰੇ ਬਾਜ ਨਾਲ ਲੜਨ ਵਾਸਤੇ ਭੇਜਣਗੇ, ਮੈਂ ਮਹਾਰਾਜ ਦਾ ਬਾਜ ਫੜ ਲਵਾਂਗਾ। ਸਤਿਗੁਰੂ ਨੇ ਆਖਿਆ ਸਾਡੀਆਂ ਚਿੜੀਆਂ ਬੜਾ ਕਮਜ਼ੋਰ ਜਾਨਵਰ ਹੈ, ਬਾਜ ਨੂੰ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਮਹਾਰਾਜ ਕਹਿੰਦੇ ਸਾਡੀਆਂ ਚਿੜੀਆਂ ਤੇਰੇ ਬਾਜ ਦਾ ਮੁਕਾਬਲਾ ਕਰਨਗੀਆਂ। ਹੁਣ ਕੇਵਲ ਚਿੜੀਆਂ ਦੇ ਨਾਲ ਬਾਜਾਂ ਦੀ ਜਿਹੜੀ ਟੱਕਰ ਹੈ ਉਹਦੇ ਪਿੱਛੋਂ ਹੈ ਕਿ ਹਿੰਦੁਸਤਾਨ ਦੇ ਹੁਕਮਰਾਨ ਆਮ ਪ੍ਰਜਾ ਨੂੰ ਚਿੜੀਆਂ ਤੋਂ ਵੱਧ ਤਰਜੀਹ ਨਹੀਂ ਦਿੰਦੇ, ਉਹ ਆਮ ਜਨਤਾ ਉਹਨਾਂ ਦੀ ਨਜ਼ਰ ਵਿੱਚ ਬਹੁਤ ਛੋਟੀ ਹੈ, ਜਿਵੇਂ ਮਰਜ਼ੀ ਉਹ ਉਹਨਾਂ ਨੂੰ ਖਤਮ ਕਰੀ ਜਾਣ, ਜਿਵੇਂ ਮਰਜ਼ੀ ਉਹਨਾਂ ਦਾ ਖੂਨ ਚੂਸੀ ਜਾਣ। ਮਹਾਰਾਜ ਇਸ ਟੱਕਰ ਵਿੱਚ ਸਮੇਂ ਦੇ ਹਾਕਮਾਂ ਨੂੰ ਸਮਝਾਉਣਾ ਚਾਹੁੰਦੇ ਨੇ ਕਿ ਜਿਹਨਾਂ ਨੂੰ ਤੁਸੀਂ ਕਮਜ਼ੋਰ ਮੰਨਦੇ ਹੋ ਉਹ ਮੈਦਾਨੇ ਜੰਗ ਵਿੱਚ ਆ ਕੇ ਇੱਕ ਦਿਨ ਨਵਾਂ ਇਤਿਹਾਸ ਸਿਰਜਣਗੇ। ਅੰਬਾਲੇ ਦੇ ਨਵਾਬ ਨੇ ਆਖਿਆ ਲਿਆਓ ਫਿਰ, ਤੁਸੀਂ ਕਹਿੰਦੇ ਹੋ ਕਿ ਚਿੜੀਆਂ ਬਾਜਾਂ ਦਾ ਮੁਕਾਬਲਾ ਕਰਨਗੀਆਂ, ਤੁਸੀਂ ਭੁੱਲ ਗਏ ਕਿ ਚਿੜੀਆਂ ਬਾਜਾਂ ਦਾ ਮੁਕਾਬਲਾ ਨਹੀਂ ਕਰਦੀਆਂ, ਬਾਜ ਚਿੜੀਆਂ ਦੇ ਖੰਭ ਨੋਚ ਦਿੰਦੇ ਨੇ। ਲਿਆਓ ਮੈਂ ਵੇਖਦਾ ਕਿਹੜੀ ਚਿੜੀ ਮੁਕਾਬਲਾ ਕਰੇਗੀ। ਤੇ ਇਤਿਹਾਸ ਕਹਿੰਦੇ ਅੰਬਾਲੇ ਦੇ ਨਵਾਬ ਨੇ ਆਪਣਾ ਬਾਜ ਛੱਡਿਆ ਤੇ ਕਲਗੀ ਵਾਲੇ ਪਾਤਸ਼ਾਹ ਨੇ ਆਪਣੀ ਨਜ਼ਰ ਪਾ ਕੇ, ਆਪਾਂ ਗੱਲ ਤੋਰੀ ਸੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਆਪਣੀ ਰਹਿਮਤ ਬਖਸ਼ਿਸ਼ ਕਰਕੇ ਚਿੜੀ ਨੂੰ ਭੇਜਿਆ ਬਾਜ ਦੇ ਮੁਕਾਬਲੇ ਤੇ। ਤੇ ਇਤਿਹਾਸ ਕਹਿੰਦਾ, ਤਵਾਰੀਖ ਕਹਿੰਦੀ ਹੈ ਕਲਗੀ ਵਾਲੇ ਪਾਤਸ਼ਾਹ ਨੇ ਜਿਹੜੀ ਚਿੜੀ ਨੂੰ ਘੱਲਿਆ ਬਾਜ ਦਾ ਮੁਕਾਬਲਾ ਕਰਨ ਵਾਸਤੇ, ਉਹ ਚਿੜੀ ਤੋਂ ਮਾਰ ਖਾ ਕੇ ਅੰਬਾਲੇ ਦੇ ਨਵਾਬ ਦਾ ਬਾਜ, ਅੰਬਾਲੇ ਵਿੱਚ ਇੱਕ ਲੱਭੂ ਕਾ ਤਲਾਬ ਹੈ ਉਹਦੇ ਵਿੱਚ ਜਾ ਕੇ ਡਿੱਗਿਆ। ਤੁਹਾਡੇ ਵਿੱਚੋਂ ਕੋਈ ਅੰਬਾਲੇ ਦਾ ਬੈਠਾ ਹੋਵੇਗਾ, ਲੱਭੂ ਕਾ ਤਲਾਬ ਉਹਦੇ ਵਿੱਚ ਜਾ ਕੇ ਬਾਜ ਡਿੱਗਿਆ। ਹੁਣ ਮਹਾਰਾਜ ਦੇ ਸੀਸ ਤੇ ਕਲਗੀ,
ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੁਭਾਏ ਮਾਨ ਨੇ ਸੀਸ ਉੱਤੇ ਕਲਗੀ, ਹੱਥ ਉੱਤੇ ਬਾਜ, ਤੇ ਹੁਣ ਲੋੜ ਹੈ ਨਗਾਰੇ ਦੀ। ਨਗਾਰਾ ਵੀ ਹਰ ਬੰਦਾ ਨਹੀਂ ਰੱਖ ਸਕਦਾ। ਤੁਸੀਂ ਵੱਡੇ ਵੱਡੇ ਸਿੱਖ ਵੇਖੇ ਹੋਣਗੇ, ਕਿਸੇ ਦੇ ਘਰ ਨਗਾਰਾ ਨਹੀਂ। ਨਗਾਰਾ ਬਾਦਸ਼ਾਹੀ ਚਿੰਨ੍ਹ ਹੈ, ਇਹ ਬਾਦਸ਼ਾਹਾਂ ਕੋਲੇ ਹੁੰਦਾ, ਇਹ ਹੁਕਮਰਾਨਾਂ ਕੋਲੇ ਹੁੰਦਾ, ਇਹ ਰਾਜੇ ਮਹਾਰਾਜਿਆਂ ਕੋਲੇ ਹੁੰਦਾ, ਉਹਨਾਂ ਦੇ ਦਰਬਾਰ ਵਿੱਚ ਹੁੰਦਾ। ਸਾਡੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਸਾਡੇ ਪਾਤਸ਼ਾਹਾਂ ਦੇ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਪ੍ਰਕਾਸ਼ ਹੋਣਗੇ ਗੁਰਦੁਆਰਾ ਸਾਹਿਬ ਵਿੱਚ, ਉੱਥੇ ਵੀ ਨਗਾਰਾ ਹੁੰਦਾ। ਕਿਉਂਕਿ ਸਤਿਗੁਰੂ ਦੇ ਮੁਕਾਬਲੇ ਦੁਨੀਆਂ ਦਾ ਕੋਈ ਬਾਦਸ਼ਾਹ ਨਹੀਂ, ਕੋਈ ਪਾਤਸ਼ਾਹ ਨਹੀਂ। ਮਹਾਰਾਜ ਦੇ ਸੀਸ ਉੱਤੇ ਕਲਗੀ, ਹੱਥ ਉੱਤੇ ਬਾਜ, ਤੇ ਹੁਣ ਲੋੜ ਹੈ ਨਗਾਰੇ ਦੀ। ਮਹਾਰਾਜ ਨੇ ਦੀਵਾਨਾਂ ਚੰਦ ਨੂੰ ਆਖਿਆ, ਦੀਵਾਨ ਜੀ ਹੁਣ ਇੱਕ ਨਗਾਰਾ ਬਣਾ ਕੇ ਸਾਡੇ ਦਰਬਾਰ ਵਿੱਚ ਪੇਸ਼ ਕੀਤਾ ਜਾਏ। ਮੇਰਾ ਕਲਗੀ ਵਾਲਾ ਪਾਤਸ਼ਾਹ ਜਿਹੜੇ ਬਚਨ ਕਰਦਾ ਹੈ ਢਾਡੀ ਕਲਾ ਦੀ ਸੰਬੰਧਗੀ ਵਿੱਚ, ਤਰਲੋਚਨ ਸਿੰਘ ਘੁੰਮਦੀ ਦਾ ਢਾਡੀ ਜਥਾ, ਭਾਈ ਹਰਦੀਪ ਸਿੰਘ ਖਹਿਰਾ ਪਿੰਡ ਗਿੱਦੜਵਿੰਡੀ, ਭਾਈ ਕਿਸਮਤ ਸਿੰਘ ਰਾਜੂ ਪਿੰਡ ਬੀਲਾ, ਅਤੇ ਸਰੰਗੀ ਮਾਸਟਰ ਭਾਈ ਸਤਨਾਮ ਸਿੰਘ ਲਾਲੀ ਪਿੰਡ ਬੀਲਾ, ਆਪ ਜੀ ਦੀ ਸੇਵਾ ਵਿੱਚ ਇਤਿਹਾਸ ਦਾ ਉਹ ਪੰਨਾ ਇਉਂ ਕਹਿਣਾ।

0: ਹਿਮ ਚੰਦ ਸੁਣ ਗੂੰਜ ਨੂੰ ਡਾਡਾ ਘਬਰਾਇਆ ਭੀਮ ਚੰਦ ਸੁਣ ਗੂੰਜ ਨੂੰ ਡਾਡਾ ਘਬਰਾਇਆ
1: ਫੇਰ ਪਮਤੀ ਉਸਨੇ ਦਰਬਾਰ ਲਗਾ

ਇੱਥੇ ਨੋਟ ਕਰਿਓ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਮੇਰੇ ਦਸ਼ਮੇਸ਼ ਪਿਤਾ ਦਾ ਫੈਸਲਾ ਹੈ ਕਿ ਹੁਣ ਰਣਜੀਤ ਨਗਾਰਾ ਸਾਡੇ ਦਰਬਾਰ ਵਿੱਚ ਪੇਸ਼ ਕੀਤਾ ਜਾਏ। ਇਹਨੂੰ ਫਿਲੋਸਫੀ ਦੇ ਤੌਰ ਤੇ ਸਮਝੋ ਜਰਾ ਕਬਰੀਕੀ ਨਾਲ। ਕਿਸੇ ਵੀ ਵੱਡੀ ਘਟਨਾ ਤੋਂ ਬਾਅਦ ਤੁਹਾਡੇ ਸਾਹਮਣੇ ਚੁਣੌਤੀ ਹੁੰਦੀ ਹੈ ਕਿ ਹੁਣ ਕੀ ਕਰਨਾ। ਜਦੋਂ ਤੁਹਾਡੇ ਸਾਹਮਣੇ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਜਾਏ, ਤੁਹਾਡਾ ਵਿਰੋਧੀ ਹੈ ਜਿਹੜਾ ਕੁਝ ਐਸਾ ਕਰ ਦੇਵੇ ਜਿਹਦੇ ਨਾਲ ਐਸਾ ਜਾਪੇ ਕਿ ਵਿਰੋਧੀ ਨੂੰ ਐਸਾ ਜਾਪੇ ਕਿ ਮੈਂ ਬਹੁਤ ਵੱਡਾ ਕੰਮ ਕਰ ਲਿਆ, ਉਦੋਂ ਤੁਸੀਂ ਕੀ ਕਰਦੇ ਹੋ? ਹੁਣ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਸ਼ਬਦ ਸਿੰਘ ਵਰਤਦਾ ਹਾਲਾਂਕਿ ਉਦੋਂ ਸਤਿਗੁਰੂ ਦਾ ਨਾਂ ਗੁਰੂ ਗੋਬਿੰਦ ਰਾਏ ਹੈ, ਉਮਰ 9 ਸਾਲ ਦੀ ਹੈ। ਹੁਣ ਪਿਤਾ ਜੀ ਸ਼ਹੀਦ ਹੋ ਗਏ, ਜ਼ਿੰਮੇਵਾਰੀ ਗੁਰੂ ਨਾਨਕ ਦੇ ਘਰ ਦੀ ਜ਼ਿੰਮੇਵਾਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ, ਹੁਣ ਕੀ ਕਰਨਾ ਹੈ? ਅੱਜ ਦੀ ਦੁਨੀਆ ਕਈ ਵਾਰੀ ਫੈਸਲੇ ਲੈਣ ਲੱਗੀ ਡਿਪਰੈਸ਼ਨ ਵਿੱਚ ਚਲੀ ਜਾਂਦੀ ਹੈ, ਨਾਲੇ ਇੰਨੀ ਕੁ ਉਮਰ ਵਿੱਚ, ਇੱਥੇ ਤਾਂ 20-22 ਸਾਲ ਦੇ ਬੱਚੇ ਵੀ ਫੈਸਲਾ ਕਰਨ ਵਿੱਚ ਕਈ ਵਾਰੀ ਕੁਤਾਹੀਆਂ ਕਰ ਜਾਂਦੇ ਨੇ। ਉਹਨਾਂ ਨੂੰ ਜ਼ਿੰਦਗੀ ਦੇ ਅਰਥਾਂ ਦਾ ਨਹੀਂ ਪਤਾ ਲੱਗਦਾ ਕਿ ਜ਼ਿੰਦਗੀ ਜਿਉਣੀ ਕਿਵੇਂ ਹੈ। ਕਨੇਡਾ ਦੀ ਧਰਤੀ ਦੀਆਂ ਮਨਹੂਸ ਖਬਰਾਂ ਕਈ ਵਾਰੀ ਸਾਨੂੰ ਉਦਾਸ ਕਰਨਾ ਸ਼ੁਰੂ ਕਰ ਦਿੰਦੀਆਂ ਨੇ। ਸਾਡਾ ਸਮਾਜ ਕਿਸ ਪਾਸੇ ਨੂੰ ਤੁਰ ਪਿਆ? ਜੋ ਜ਼ਿੰਦਗੀ ਦੀ ਤਲਖ ਹਕੀਕਤ ਹੈ, ਉਹਦੇ ਨਾਲ ਜੂਝਣਾ, ਉਹਦੇ ਨਾਲ ਟੱਕਰ ਲੈਣੀ ਹੈ। ਮੁਸ਼ਕਲਾਂ 'ਚ ਮੁੱਕੀਆਂ ਨਹੀਂ, ਉਹਨਾਂ ਦਾ ਰੂਪ ਬਦਲ ਗਿਆ। ਔਖੇ ਹਾਲਾਤਾਂ ਵਿੱਚ ਤੁਹਾਡਾ ਫੈਸਲਾ ਹੀ ਇਹ ਨਿਸ਼ਚਿਤ ਕਰਦਾ ਕਿ ਤੁਹਾਡਾ ਭਵਿੱਖ ਕੈਸਾ ਹੋਵੇਗਾ। ਹੁਣ ਪਿਤਾ ਦੀ ਸ਼ਹਾਦਤ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਚੁਣੌਤੀਆਂ ਨੇ। ਇੱਕ ਰਸਤਾ ਹੈ ਕਿ ਪਿਤਾ ਜੀ ਸ਼ਹੀਦ ਹੋ ਗਏ, ਪਿਤਾ ਦੀ ਸ਼ਹਾਦਤ ਨੂੰ ਭੁੱਲ ਜਾਓ, ਇਉਂ ਮੰਨੋ ਵੀ ਕੁਝ ਵੀ ਨਹੀਂ ਹੋਇਆ। ਇਹ ਬੜਾ ਖਤਰਨਾਕ ਹੁੰਦਾ ਹੈ ਜਦੋਂ ਇਸੇ ਮੌਕੇ ਤੇ ਕੋਈ ਬੰਦਾ ਭੁੱਲਣਾ ਸ਼ੁਰੂ ਕਰ ਦੇਵੇ। ਤੇ ਬੜਾ ਮੈਂ ਅਜੀਬ ਜਿਹਾ ਇੱਕ ਬਿਆਨ ਪੜ੍ਹਿਆ, ਸੁਣਿਆ ਸੀ, ਪੜ੍ਹਿਆ ਵੀ ਸੀ, ਪੰਜਾਬ ਦੀ ਧਰਤੀ ਤੇ ਕਾਫੀ ਸਾਲ ਪਹਿਲਾਂ ਦੀ ਗੱਲ ਹੈ। 1984 ਦੇ ਸੰਦਰਭ ਵਿੱਚ ਤੇ ਨਵੰਬਰ 1984 ਦੇ ਸੰਦਰਭ ਵਿੱਚ ਇਹ ਬਿਆਨ ਆਇਆ ਸੀ ਬਹੁਤ ਵੱਡਾ ਕਿ ਹੁਣ ਉਹ ਸਿੱਖਾਂ ਨੂੰ ਭੁੱਲ ਜਾਣਾ ਚਾਹੀਦਾ। ਦੇਖਣ ਵਾਲਿਆਂ ਨੂੰ ਇਹ ਸ਼ਬਦ ਚੰਗਾ ਲੱਗਦਾ, ਹਰ ਸਾਲ ਆਪਣੇ ਜ਼ਖਮ ਕਰੀਦਣੇ। ਕਈ ਵਾਰੀ ਬੰਦੇ ਕਹਿੰਦੇ ਨੇ ਭੁੱਲਣ ਵਿੱਚ ਹੀ ਭਲਾਈ ਹੈ। ਅੱਜ ਸਾਨੂੰ 1984 ਦਾ ਸਾਕਾ ਨੀਲਾ ਤਾਰਾ ਭੁੱਲਣ ਲਈ ਕਿਹਾ ਜਾ ਰਿਹਾ, 1984 ਦੇ ਨਵੰਬਰ ਮਹੀਨੇ ਦਾ ਸਿੱਖਾਂ ਦਾ ਕਤਲੇਆਮ ਭੁੱਲਣ ਲਈ ਕਿਹਾ ਜਾ ਰਿਹਾ, ਕੱਲ ਨੂੰ ਕਿਹਾ ਜਾਏਗਾ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਭੁੱਲ ਜਾਓ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਭੁੱਲ ਜਾਓ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਭੁੱਲ ਜਾਓ। ਭੁੱਲ ਜਾਓਗੇ? ਕਹਿਣ ਲਈ ਉਹ ਸ਼ਬਦ ਬੜਾ ਸੌਖਾ ਹੈ, ਤੁਸੀਂ ਇਹਨੂੰ ਆਪਣੇ ਸੰਦਰਭ ਵਿੱਚ ਇਹਦੇ ਅਰਥ ਕਰ ਸਕਦੇ ਹੋ। ਮੈਂ ਜਿਹੜੀ ਗੱਲ ਆਪ ਜੀ ਨਾਲ ਸਾਂਝੀ ਕਰਨ ਲੱਗਾ, ਗੁਰੂ ਮੇਰੇ ਕੋਲ ਕਹਾ ਰਿਹਾ ਕਿ ਇੱਕ ਹੈ ਕਿ ਗੁਰੂ ਪਿਤਾ ਸ਼ਹੀਦ ਹੋ ਜਾਓ, ਹੋ ਗਏ, ਇਸ ਗੱਲ ਨੂੰ ਭੁੱਲ ਕੇ ਹੁਣ ਗੁਰੂ ਗੋਬਿੰਦ ਰਾਏ ਮਹਾਰਾਜ ਗੁਰਤਕ ਗੱਦੀ ਉੱਤੇ ਬੈਠੇ ਨੇ, ਸੰਗਤਾਂ ਆਉਂਦੀਆਂ ਨੇ, ਚੜਾਵੇ ਚੜ੍ਹਦੇ ਨੇ, ਭੇਟਾਵਾਂ ਆਉਂਦੀਆਂ ਨੇ, ਮੱਥੇ ਟੇਕੇ ਜਾਂਦੇ ਨੇ, ਪਿਤਾ ਦੀ ਸ਼ਹਾਦਤ ਵੱਲ ਧਿਆਨ ਨਾ ਦਿਓ। ਮਹਾਰਾਜ ਨੇ ਇਹ ਰਸਤਾ ਅਖਤਿਆਰ ਨਹੀਂ ਕੀਤਾ। ਦੂਜਾ ਕਿ ਜਿਹੜੇ ਰਸਤੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਚੱਲੇ ਸ਼ਾਂਤਮਈ ਢੰਗ, ਉਹ ਰਸਤਾ ਅਪਣਾਇਆ ਜਾਏ। ਸ਼ਾਂਤਮਈ ਢੰਗ ਅਪਣਾਇਆ ਜਾਏ, ਲੇਕਿਨ ਮਹਾਰਾਜ ਨੇ ਉਹ ਰਸਤਾ ਵੀ ਨਹੀਂ ਅਪਣਾਇਆ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਹੁਕਮਨਾਮਾ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਸਿੱਖ ਸੰਗਤਾਂ ਦੇ ਨਾਂ ਘੱਲਿਆ ਨਾ, ਉਹ ਇਹ ਸੀ ਕਿ ਅੱਜ ਤੋਂ ਬਾਅਦ ਜਿਹੜਾ ਵੀ ਸਿੱਖ ਸਾਡੇ ਦਰਬਾਰ ਵਿੱਚ ਆਵੇ ਕੋਈ ਚੰਗਾ

0: ਜ਼ਿੰਮੇਵਾਰ ਹੋ ਕੇ ਬੋਲਣਾ ਚਾਹੀਦਾ ਬੰਦੇ ਨੂੰ। ਜੋ ਕੁਝ ਬੋਲੇ ਉਹਨੂੰ ਪਤਾ ਹੋਵੇ ਮੈਂ ਕੀ ਬੋਲਦਾ ਤੇ ਇਹਦੀ ਦਲੀਲ ਕੀ ਹੈ। ਦਲੀਲ ਨਾਲ ਇਹ ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼। ਮਹਾਰਾਜ ਨੇ ਤੀਜਾ ਰਸਤਾ ਅਖਤਿਆਰ ਕੀਤਾ, ਜ਼ੁਲਮ ਦੇ ਨਾਲ ਜ਼ਾਲਮ ਦੇ ਨਾਲ ਹਥਿਆਰਬੰਦ ਟੱਕਰ, ਤੇ ਉਹਨਾਂ ਵਿੱਚੋਂ ਆ ਰਣਜੀਤ ਨਗਾਰਾ ਮਹਾਰਾਜ ਦੇ ਦਰਬਾਰ ਵਿੱਚ ਆ ਗਿਆ। ਸੀਸ ਉੱਤੇ ਤਾਜ, ਕਲਗੀ ਹੱਥ ਉੱਤੇ ਬਾਜ, ਤੇ ਦਰਬਾਰ ਵਿੱਚ ਨਗਾਰਾ। ਬਾਈ ਧਾਰ ਦੇ ਪਹਾੜੀ ਰਾਜਿਆਂ ਦੇ ਦਿਲ ਕੰਬ ਉੱਠੇ। ਅਗਲੀ ਕਹਾਣੀ ਆਉਣ ਵਾਲੇ ਦੀਵਾਨ ਵਿੱਚ ਇਸੇ ਥਾਂ ਤੋਂ ਆਰੰਭ ਕਰਾਂਗੇ। ਅੱਜ ਮੇਰੇ ਹਿੱਸੇ ਦਾ ਵਕਤ ਹੈ ਜਿਹੜਾ ਉਹ ਆਪਣੀ ਮੰਜ਼ਿਲ 'ਤੇ ਚਲਾ ਗਿਆ। ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ। ਆਪ ਬੇਅੰਤ ਮੁਹੱਬਤ ਬਖਸ਼ਿਸ਼ ਕਰਦੇ ਹੋ, ਮੇਰੀ ਆਸ ਤੋਂ ਕਿਤੇ ਵਧੀਕ। ਘਰਾਂ ਵਿੱਚੋਂ ਜੋ ਤੁਸੀਂ ਪਿਆਰ ਮੁਹੱਬਤ ਦੇ ਸੁਨੇਹੇ ਘੱਲਦੇ ਹੋ, ਮੈਂ ਰੋਮ ਰੋਮ ਕਰਕੇ ਤੁਹਾਡਾ ਰਿਣੀ ਹਾਂ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਹਰ ਮੈਦਾਨ ਫਤਿਹ ਬਖਸ਼ਿਸ਼ ਕਰੇ, ਤੁਹਾਡੇ ਬੱਚਿਆਂ ਨੂੰ ਨੇਕ ਨੀਅਤ ਬਣਾਏ, ਉਹਨਾਂ ਦਾ ਭਵਿੱਖ ਰੌਸ਼ਨ ਕਰੇ। ਉਚੇਚੇ ਤੌਰ 'ਤੇ ਉਹਨਾਂ ਨੂੰ ਇਹ ਪਤਾ ਹੋਵੇ ਵੀ ਮਾਤਾ ਪਿਤਾ ਦੀ ਕਿਵੇਂ ਸੇਵਾ ਕਰਨੀ ਹੈ ਅਤੇ ਮਾਤਾ ਪਿਤਾ ਦੀ ਕਸਵੱਟੀ 'ਤੇ ਕਿਵੇਂ ਖਰੇ ਉਤਰਨਾ। ਹਾਜ਼ਰ ਨੇ ਮੇਰੇ ਅਜੀਜ਼ ਬਰਖੜਦਾਰ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ, ਉਮਰਾਂ ਇਹਨਾਂ ਦੀਆਂ ਬਹੁਤ ਛੋਟੀਆਂ ਨੇ, ਮੇਰੇ ਬੱਚੇ ਨੇ, ਉਮਰਾਂ ਬਹੁਤ ਛੋਟੀਆਂ ਨੇ, ਲੇਕਿਨ ਇਹ ਗੁਣਾਂ ਵਿੱਚ, ਕਲਾ ਵਿੱਚ, ਵਿਦਵਤਾ ਵਿੱਚ, ਗਿਆਨ ਵਿੱਚ, ਸੁਰ ਵਿੱਚ, ਸੰਗੀਤ ਵਿੱਚ ਬਹੁਤ ਵੱਡੇ ਨੇ। ਰਸ ਭਿੰਨਾ ਕੀਰਤਨ ਕਰਦੇ ਨੇ, ਅੰਦਰੋਂ ਜੁੜ ਕੇ ਕੀਰਤਨ ਕਰਦੇ ਨੇ, ਗੁਰੂ ਦੇ ਭੈ ਅਤੇ ਭਾਉ ਵਿੱਚ ਕੀਰਤਨ ਕਰਦੇ ਨੇ। ਜਿਉਂ ਆਇਆ ਦਾਸਾਂ ਦੀ ਇੰਨੀ ਸੇਵਾ ਪ੍ਰਵਾਨ ਕਰੋ, ਫਤਿਹ ਪ੍ਰਵਾਨ ਕਰਕੇ ਸੀਸ ਬਖਸ਼ਿਸ਼ ਕਰੋ, ਅਗਲਾ ਪ੍ਰੋਗਰਾਮ ਸਰਵਣ ਕਰੋ। ਪਿਆਰ ਸਹਿਤ ਕਹਿ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਤਰਲੋਚਨ ਸਿੰਘ ਜੀ ਪਾਬੰਦੀ ਅਤੇ ਉਹਨਾਂ ਦਾ ਜੱਥਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਜੱਥੇ ਦਾ ਹੁਣ ਸਮਾਂ ਕੀਰਤਨ ਦਾ ਹੈ। ਭਾਈ ਕਮਲਜੀਤ ਸਿੰਘ ਰਬਾਬੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਬਲਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹਿ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ

ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ

ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਅੰਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਅੰਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ।

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਕੇ ਪਵਿੱਤਰ ਪਾਵਨ ਚਰਨਾਂ ਕਮਲਾਂ ਪਾਸ ਸ਼ਬਦ ਚੌਂਕੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਜੀ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਣੀ, ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਮਿਹਰ ਕਰੋ ਮਿਹਰਬਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।